0: ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਬਿਸਨ ਪ੍ਰੀਤ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ।
1: ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ।

ਉਪਦੇਸ ਨਾਨਕ ਉਸ ਪੰਡਿਤ ਕੋ ਸਦਾ ਆਦੇਸ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪਰਵਾਨ ਸਗਲ ਸੰਗ ਆਤਮ ਉਦਾਸ ਐਸੀ ਜੂਤ ਨਾਨਕ ਰਾਮਦਾਸ ਤੈਸਾ ਹਰਕ ਤੈਸਾ ਸੁਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਲਾਉ ਪਸਰਿਓ ਆਪ ਹੋਏ ਅੰਤ ਤਰੰਗ ਲਕੇ ਨਾ ਜਾਹੀ।

0: ਰਾਸ਼ਟਰਪਤੀ
1: ਕਈ ਕੋਟ ਹੋਏ ਪਜਾਰੀ ਕਈ ਕੋਟ ਆਚਾਰ ਵਿਹਾਰੀ
0: ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ

0: ਕੋਟ ਅੰਧ ਗਿਆਨੀ, ਕਈ ਕੋਟ ਪਰ ਦਰਬ ਕੋ ਹਿਰ ਹੈ, ਕਈ ਕੋਟ ਪਰ ਦੂਖ ਨਾ ਕਰ ਹੈ,
1: ਕੋਟ ਮਾਇਆ ਸਰ ਮਾਇਆ ਸਰ ਮਾਏ, ਕਈ ਕੋਟ ਪਰ ਦੇਸ਼ ਪਰ ਮਾ

ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਸਸੀਅਰ ਸੂ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ।

0: ਕਈ ਕੋਟ ਜਖ ਕਿੰਨਰ ਪ੍ਰਸਾਦ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਰਗਾਚ
1: ਸਭ ਤੇ ਨੀਰਾ ਸਭ ਹੂ ਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ
0: ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ।

0: ਭਾਣਾ ਤੈ ਤੈ ਰੱਖੇ, ਨਾਨਕ ਸਭ ਕੁਛ ਪ੍ਰਭ ਕੇ ਹੱਥੇ।
1: ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ਼।
0: ਕਈ ਕੋਟ ਮੰਗੇ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ।
1: ਜਿਨ ਕੋ ਹੋਏ ਆਪ ਸੋ ਪ੍ਰਸੰਨ।

0: ਵਡਿਆਈ, ਨਾਨਕ ਸਮੇ ਰਿਹਾ ਸਮਾਈ।
1: ਪ੍ਰਭ ਭਾਵੈ ਮਾਨੁ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ।
0: ਪ੍ਰਭ ਭਾਵੈ ਤਾਂ ਹਰ ਗੁਣ ਪਾਖੇ,
1: ਪ੍ਰਭ ਭਾਵੈ ਤਾਂ

0: ਕਟਕਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਬਡਾਈ ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਫੁਨ ਥੀਉ
0: ਊਚ ਨੀਚ ਮੈਂ ਬਸੇ ਕਬੂ ਸੋਖ ਹਰ ਰੰਗ ਹੱਸੇ
1: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ ਕਬਹੂ ਨਿਰਤ ਕਰੈ ਬਹੁ ਭਾਤ ਕਬਹੂ ਸੋਈ ਰਹੈ ਦਿਨ ਰਾਤ
0: ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋਤ ਰਵਾਲ
1: ਕਬਹੂ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨੀ

0: ਕਬੂ ਤਟ ਤੀਰਥ ਇਸਨਾਨ, ਕਬੂ ਸਿਧ ਸਾਧਕ ਮੁਖ ਗਿਆਨ।
1: ਕੀਟ ਹਸਤ ਪਤੰਗ ਹੋਏ ਜੀਆ, ਨੇਕ ਅਨਕ ਜੋਨ ਭਰਮੇ ਭਰਮੀਆ।
0: ਨਾਨਾ ਰੂਪ ਜੋ ਸਵਾਗੀ ਦਿਖਾਵੈ, ਜੋ ਪ੍ਰਭਾਵੈ ਤਵੈ ਨਚਾਵੈ।

0: ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ।
1: ਜੋ ਜਾਣੈ ਮੈਂ ਜੋ ਮਨ ਮੰਤ ਸੋ ਹੋਵਤ ਬਿਸਤਾਕਾ ਜੰਤ। ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਹੁੰਦਾ ਗਿਆਨ।
0: ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੈ ਨਾਨਕੀਆ ਮੁਕਤ ਆਗੈ ਸੁਖ ਪਾਵੈ।
1: ਧਨਵੰਤਾ ਹੋਈ ਕਰ ਕਰ ਪਾਵੈ ਤ੍ਰਿਣ ਸਮਾਨ ਕਾ ਸੰਗ ਨਾ ਜਾਵੈ।
0: ਲਸਕਰ ਮਨ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾਸ।
1: ਸਭ ਤੇ ਆਪ ਜਾਣੈ ਬਲਵੰਤ ਖਿਲ ਮੈਂ ਹੋਈ ਜਾਈ ਪਸਮੰਤ।
0: ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾਕਾ ਮਿਟੈ ਅਭਿਮਾਨ ਸੋ ਜਨ ਨਾਨਕ ਕਰ ਗਏ ਪਰਵਾਨ।
0: ਕਰਮ ਕਰੇ ਹਉ ਧਾਰੇ ਸ਼ਰਮ ਪਾਵੇ ਸਗਲੇ ਵਿਰਥਾਰੇ।
1: ਅਨਕ ਤਪੱਸਿਆ

0: ਕਰਤਾ ਤਬ ਲਗੁਰ ਜਰੂ ਤਬ ਲਗਰਵ ਜੋਨ ਮੈਂ ਫਿਰਤਾ
1: ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾਹੀ ਕੀਤ
0: ਜਬ ਲਗ ਮੋਹ ਮਗਨ ਸੰਗ ਮਾਹੇ ਤਬ ਲਗ ਧਰਮ ਰਾਏ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੁਟੈ ਗੁਰ ਪ੍ਰਸਾਦ ਨਾਲ ਕਹੋ ਟੁਟੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
0: ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ
1: ਕਰਾਵਣ ਕਰਨਾ ਹਾਰ ਇਸਕੈ ਹਾਰ ਕਹਾ ਵਿਚਾਰ
0: ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣਾ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
0: ਜਿਆ ਦੇਖੇ ਕਰੇ ਵਿਵੇਕ ਆਪ ਹੈ ਏਕ ਆਪ ਹੈ ਅਨੇਕ
1: ਮਰਾ ਨ ਬਿੰਦਾ ਆਵੈ ਨ ਜਾਏ ਨਾਨਕ ਸਦ ਹੀ ਰਹਾ ਸਮਾਏ
0: ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ
1: ਆਪ ਕੀਨੋ ਆਪਨ ਵਿਸਥਾਰ ਸਭ ਕਾ ਸੁਸਕਾਉ ਕਰਨਾ ਹਾਰ
0: ਕਹੋ ਕਿਛ ਹੋਏ ਥਾਂ ਤਨਾਂਤਰ ਇੱਕ

0: ਨਾਨਕ ਸੰਤ ਭਾਵੈ ਕਉਏ ਪੀਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਿ ਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ।
0: ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ

0: ਸੱਚ ਜੋਤ ਸੁਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ।

0: ਨਾਨਕ ਸੂਖ ਭਰਮ ਭਉ ਜਾਈ।
1: ਅਸ਼ਟਪਦੀ ਮਾਨੁਖੀ ਟੇਕ ਬਿਰਤੀ ਸਭ ਜਾਨ, ਦੇਵਨ ਕਹੋ ਏਕੈ ਭਗਵਾਨ।
0: ਜਿਸ ਕੈ ਦੀਆ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੈ ਏਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਥ।
0: ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਾਖੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ।
0: ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ।

0: ਹਰਿ।
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
0: ਏਕੋ ਏਕ ਏਕ ਪਛਾਨੈ, ਏਕ ਇਕ ਕੀਓ ਸੋਜੀ ਜਾਨੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਨਿਆ।
0: ਗੁਰ ਪ੍ਰਸਾਦ ਆਪਣੇ ਆਪ ਸੁਜੈ, ਤਿਸ ਕੀ ਜਾਨੋ ਤ੍ਰਿਸਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਹਰ ਜਨ ਰਹਿਤ।
0: ਤਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀ ਹੈ ਜਮ ਕੀ।

0: ਥਾਪ
1: ਅਬਨਾਸੀ ਨਾਹੀਂ ਕਿਸ ਖੰਡ ਧਾਰਨ ਧਾਰ ਰਹੇ ਹੋ ਬ੍ਰਹਿਮੰਡ
0: ਲਖ ਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਧਰੇ ਤਿਨ ਮੰਤ
0: ਪ੍ਰਭ ਕੇ ਸੇਵਕ ਸਗਲੇ ਉਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰਨ
1: ਆਪੇ ਮੇਹ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ
0: ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡਭਾਗੈ
1: ਨਾਮ ਜਪਤ ਪਾਵੈ ਬਿਸ਼ਰਾਮ ਨਾਨਕ ਤਿਨ ਪੁਰਖ ਕਉ

0: ਗੁਰ ਕਾ ਸ਼ਬਦ ਮਨੈ ਅਸਮਣ।
1: ਜੋ ਪਾਖਾ ਨਾਵ ਚੜ ਤਰਾ, ਪ੍ਰਾਣੀ ਗੁਰ ਚਰਨ ਲੰਕ ਨਿਸਤਰਾ।
0: ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ।
1: ਜੋ ਮਹਾ ਉਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ।
0: ਤਿਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ।
1: ਮਨ ਮੂਰਖ ਕਾਹੇ ਬਿਲ ਲਾਈਆ, ਪੁਰਬ ਲਿਖੇ ਕਾ ਲਿਖਿਆ ਪਾਈਆ।
0: ਦੂਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਤਾਰ।
1: ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੇ ਅਜਾਨ।
0: ਆਉਣ ਬਸਤ ਆਈ ਤੇਰਾ ਸੰਗ, ਲੱਭ ਰਿਹੋ ਰਸ ਲੋਭੀ ਪਤੰਗ।
1: ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਸੇ ਤੀ ਘਰ ਜਾਹੇ।
0: ਜਿਸ ਬਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ।
1: ਤਾਜੇ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ।
0: ਲਾਲ ਖੇਬ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ।
1: ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ।
0: ਇਹੋ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾ ਕਹਿ ਸਦ ਬਲਿਹਾਰੈ।
1: ਚਰਨ ਸਾਧ ਕੇ ਧੋਏ ਧੋਏ ਪੀਓ, ਹਰ ਪ੍ਰਸਾਦ ਕੋ ਆਪਣਾ ਜੀਓ।
0: ਸਾਧ ਕੀ ਤੂਰ ਕਰੋ ਇਸਨਾਨ, ਸਾਧ ਉੱਪਰ ਜਾਈਐ ਕੁਰਬਾਨ।
1: ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ।
0: ਇੱਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ।
1: ਓਟ ਗਹੀ ਸੰਤੈ ਧਰਿ ਆਇਆ, ਸਰਬ ਸੁਖ ਨਾਨਕ ਤੇ ਪਾਇਆ।
0: ਮ੍ਰਿਤਕ ਕੋ ਜੀ ਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ।
1: ਸਰਬਨ ਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿ ਨਾ ਪਾਹੇ।
0: ਸਭ ਕਿਛ ਤਿਸਕਾ ਉਹ ਕਰਨਾ ਜੋਗ, ਜਿਸ ਬਿਨ ਦੂਸਰ ਹੋਆ ਨਾ ਹੋਗ।
1: ਜਪ ਜਨ ਸਦਾ ਸਦਾ ਦਿਨ ਰਾਣੀ, ਸਭ ਤੀ ਉਚ ਨਿਰਮਲ ਏ ਕਰਨੀ।
0: ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ।
1: ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ।
0: ਭਗਤ ਭਗਤ ਸੁਣਿਆ ਤੈ ਲੋਏ, ਜਾ ਕੈ ਹਿਰਦੈ ਇੱਕੋ ਹੋਏ।
1: ਸਚ ਕਰਨੀ ਸਚਤਾ ਕੀ ਰਹਿਤ, ਸਚ ਹਿਰਦੈ ਸਤਿ ਮੁਖ ਕਹਿਤ।
0: ਸਚੀ ਦ੍ਰਿਸ਼ਟ ਸਾਚਾ ਆ

0: ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ, ਮਨ ਕੀ ਤੂੰ ਪ੍ਰੀਤ ਤਿਆਗ,
0: ਤਿਸਤੀ ਪਰਾ ਨਾਹੀ ਕਿਛ ਕੋਈ, ਸਰਬ ਨਿਰੰਤਰ ਇੱਕੋ ਸੋਈ,
1: ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਅਗੀਰ ਸਜਾਨਾ,
0: ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ,
1: ਆ ਤੇਰੇ ਕੀ ਚਰਨੀ ਪਾਓ, ਨਾਨਕ ਹੈ ਮਨ ਇਹੋ ਅਨਰਾਓ,
0: ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ,
1: ਪਰਮ ਜਾਂ ਕਾ ਨੇਤਰ ਪੂਰ, ਤਿਸਕਾ ਮੰਤਰ ਨਾ ਜਾਣੇ ਹੋਰ,
0: ਅਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਐ ਘਰ ਤਾਕੈ,
1: ਆਜ ਮੈਂ ਰਾਜ ਯੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਿਤ ਮੈਂ ਭੋਗੀ,
0: ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨਾ ਅੰਤ ਨ ਪਾਇਆ,
1: ਕੀ ਲੀਲਾ ਕੀਮਤ ਨਾ ਹੈ ਸਗਲ।

0: ਜੈਸਾ ਜਨਾਵੇ ਤੈਸਾ ਨਾਨਕ ਜਾਨ।
1: ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੇ ਇਕ ਰੰਗ।
0: ਨਾਨਾ ਬਿਧ ਕੀਨੋ ਬਸਤਾਰ, ਪ੍ਰਭ ਅਬਨਾਸੀ ਏਕ ਅੰਕਾਰ।
1: ਨਾਨਾ ਚਲ ਕਰੇ ਖਿਨ ਮਾਹੀ, ਪੂਰ ਰਹਿਓ ਪੂਰਨ ਸਭ ਖਾਈ।
0: ਨਾਨਾ ਬਿਧ ਕਰ ਬੰਟ ਬਣਾਈ, ਆਪਣੀ ਕੀਮਤ ਆਪੇ ਪਾਈ।
1: ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵਾ ਨਾਨਕ ਹਰ ਨਾਉ।
0: ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ।
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ।
0: ਨਾਮ ਕੇ ਧਾਰੇ ਅਗਾਥ ਪਤਾਲ, ਨਾਮ ਕੇ ਧਾਰੇ ਸਗਲ ਆਕਾਰ।
1: ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕਾ ਸੰਗ ਉਦਰੇ ਸੁਨ ਸ੍ਰਵਨ।
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੇ ਸੂ ਜਨ ਗਤ ਪਾਏ।
1: ਰੂਪ ਸਤ ਜਾਤਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ।
0: ਰੂਪ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ।
1: ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ।
0: ਕਰਨੀ ਨਿਰਮਲ ਨਿਰਮਲੀ, ਜਿਸੇ ਬਜਾਏ ਤਿਸੇ ਸਭ ਭਲੀ।
1: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ।
0: ਸਤ ਭਜਨ ਸਾਧੂ ਉਪਦੇਸ਼, ਸਤ ਤੇਜਨ ਜਾਂ ਕੇ ਹਿਰਦੇ ਪ੍ਰਵੇਸ਼।
1: ਸਤ ਨਿਤ ਬੂਝਾ ਜੇ ਕੋਈ, ਨਾਮ ਜਪਤ ਤਾ ਕੀ ਗਤ ਹੋਏ।
0: ਆਪ ਸਤ ਕੀਆ ਸਭ ਸਤ, ਆਪੇ ਜਾਣੀ ਆਪਣੀ ਮਿਤ ਗਤ।
1: ਜਿਸ ਕੀ ਸ੍ਰਿਸ਼ ਸੋ ਕਰ ਨਾ ਹਾਰ, ਅਵਰ ਨਾ ਬੂਝ ਕਰਤ ਵਿਚਾਰ।
0: ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋਤਿ ਭਾਵੇ ਸੋ ਵਰਤੀਆ।
1: ਬਿਸਮਨ ਬਿਸਮ ਭਏ ਬਿਸਮ।

0: ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਰਿਧ ਜਿਨਦ ਕਰਨ ਕਰਾਵਨ ਤਿਨ ਮੂਲ ਪਛਾਨਿਆ
1: ਕਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੀ ਉਪਜਿਆ ਤਿਸ ਮਾਹੀ ਸਮਾਨਾ
1: ਮੈਲੇ ਬਤ ਗੰਡਾਈ ਤਾਂ ਕੋ ਪਿੰਨ ਨ ਕਹਿ ਨਾ ਜਾਈ
0: ਬੂਝਾ ਬੂਝਣ ਹਾਰ ਬਵੇਕ ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ
0: ਸੇਵਕ ਪ੍ਰਪਾਲਨਹਾਰਾ ਸੇਵਕੀ ਰਾਖਾ ਨਿਰੰਕਾਰਾ
1: ਤੂੰ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤਮਿਤ ਕੋਈ ਨਾ ਲਾਖੈ
1: ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ
0: ਜਿਸ ਕਾ ਸਾਸ ਨਾ ਕਾਢ ਤੇ ਆਪ ਤਾਕੋ ਰਾਖਤ ਦੀ ਕਰ ਹੱਥ
1: ਮਾਨਸ ਜਤਨ ਕਰਤ ਬਹੁ ਭਾਤ ਤਿਸ ਤੇ ਕਰਤ ਬਿਰਥੇ ਜਾਤ
0: ਮਾਰੈ ਨਾ ਰਾਖਾ ਅਵਰ ਨਾ ਕੋਈ ਸਰਬ ਜੀਆ ਕਾ ਰਾਖਾ ਸੋਈ
1: ਅਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਉਹ ਮਨ ਤਨ ਤ੍ਰਪੀਐ
1: ਅੰਮ੍ਰਿਤ ਅੰਜਨ ਗੁਰਮੁਖ ਪਾਇਆ ਤਿਸ ਕਿਚ ਅਵਰ ਨਾ ਹੀ ਦ੍ਰਿਸ਼ਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ
1: ਨਾਮ

0: ਕਾ ਸਿੱਖ ਵਿਕਾਰ ਤੇ ਹਟੈ।
1: ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ।
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
1: ਗੁਰ ਕਾ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ।
0: ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ।
1: ਆਪਣੀ ਕਿਰਪਾ ਜਿਸ ਆਪ ਕਰੀ, ਨਾਨਕ ਸੋ ਸੇਵਕ ਗੁਰ ਕੀ ਮਤ ਲੀ।
0: ਗੁਰ

0: ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਵਨ
0: ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ।

0: ਇਹੋ ਤਨ ਸੰਚੋ ਹੋਵੋ ਭਗਵੰਤ ਸੰਤਜਨਾ ਕਾ ਨਿਰਮਲ ਮੰਤ
1: ਆਸਰਾ ਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠ ਧਾਵੈ ਸੂ ਧਨ ਹਰ ਸੇਵਾ ਤੀ ਪਾਵੈ
1: ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
1: ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਅਵਖਦ ਲਾਏ
0: ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਕਰ ਗਿਆ ਪਰਵਾਨ
1: ਮਨ ਪਰਬੋਧੋ ਹਰ ਕਹਿ ਨਾਏ ਦੈ ਦਿਸ ਧਾਵਤ ਆਵੈ ਠਾਏ
0: ਕਾਕੋ ਬਿਘਨ ਨ ਲਾਗੈ ਕੋਈ ਜਾ ਕਰ ਦਾ ਬਸੈ ਹਰ ਸੋਏ
1: ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਉ ਬਿਨਸੈ ਪੂਰਨ ਹੋਇ ਆਸ ਭਗਤ ਭਾਏ ਆਤਮ ਪ੍ਰਗਾਸ
1: ਤਿਤ ਕਰ ਜਾਏ ਬਸੈ

0: ਹਾਰ
1: ਅਨਕ ਉਪਾਵ ਨ ਛੂਟਨ ਹਾਰ ਸਿਮਰਤ ਸਾਸਤ ਵੇਦ ਵਿਚਾਰ
0: ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ
0: ਸੁਤ ਮੀਰ ਕੁਟਾਮ ਯਾਰ ਬੰਤਾ ਇਨਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਛੁਟਕਾਰ
0: ਪਾਸ ਹਸਤੀ ਰਾਤੇ ਸਵਾਰੀ ਝੂਠਾ ਡੰਪ ਝੂਠ ਪਾ ਸਾਰੀ
1: ਬੁਝੇ ਨਾ ਬਿਗਾਨਾ ਨਾਮ ਬਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾ ਤੂੰ ਲਿਹੇ ਗਿਆਨੀ ਭਗਤ ਬਿਨਾ ਬੋ ਡੂਬੇ ਸਿਆਨੀ
1: ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ
0: ਸਾਰ

0: ਸਾਜਨਾ ਕੀ ਮਾਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ
1: ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸਿਓ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ
1: ਇੱਕ ਆਧਾਰ

0: ਮਰਾ ਸਰੰਗ ਉਪਜਾ ਚਾਉ ਸਾਧ ਕਾ ਸੰਗ
1: ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਵ ਲਾਗ
0: ਬੜ ਭਾਗੀ ਜਪਿਆ ਪ੍ਰਭ ਸੋਈ ਨਾਨਕ ਨਾਮ ਰਤੀ ਸੁਖ ਹੋਈ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਾਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ।

0: ਪ੍ਰਭ ਆਪਣਾ ਨਾਨਕ ਜਨ ਧਿਆਇਆ।
1: ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ।
0: ਸਿਮਰ ਸਿਮਰ ਸਿਮਰ ਸੋ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ।
1: ਭਗਤ ਭਾਇ ਧਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ।
0: ਸਰਬ ਕਲਿਆਣ ਸੁਖ ਨਿਧ ਨਾਮ, ਬੂਢਤ ਜਾਤ

0: ਭੇਖ ਦਰਸ ਸੁਖ ਹੋਏ, ਮਨ ਬਿਕਸੈ ਸਾਧ ਚਰਨ ਧੋਏ।
1: ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਪਉ ਪਾਵੈ ਸੰਗ।
0: ਏਕ ਬਸ ਦੀਜੈ ਕਰਮਯਾ, ਗੁਰ ਪ੍ਰਸਾਦ ਨਾਮ ਜਪ ਲਇਆ।
1: ਤਾਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ।
0: ਪ੍ਰਭ ਸੰਤ ਦੀਨ ਦਇਆਲ, ਭਗਤ ਵਛਲ ਸਦਾ ਕਿਰਪਾਲ।
1: ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰ

0: ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਈ ਏਕ ਨਿਮਖ ਹਰ ਕੇ ਗੁਣ ਗਾਈ
0: ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਾਪਤੀ ਹਰ ਹਰ ਨੀਤ
0: ਬੜੀ ਸੋ ਕਰਨੀ ਸੋਭਾ ਤਨ

0: ਜਾ ਪੂਰਨ ਕਰਤਾ ਪ੍ਰਭ ਸੋਈ ਤਬ ਜਮ ਕੀ ਤ੍ਰਾਸ ਕਹ ਕਿਸ ਹੋਈ ਜਬ ਨਾਥ ਨਿਰੰਜਨ ਗੋਚਰ ਗਾਦੀ ਤਬ ਕੌਣ ਛੁਟੇ ਕੌਣ ਬੰਧਨ ਬਾਂਧੀ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹ ਕਿਆ ਧੋਤਾ
1: ਨਿਰੰਜਨ ਨਿਰੰਕਾਰ ਨਿਰਵਾਨ ਤਹ ਕੌਣ ਕੌਮਾਨ ਕੌਣ ਅਭਿਮਾਨ
0: ਜੈ ਸਰੂਪ ਕੇਵਲ ਜਗਦੀਸ਼ ਤੈ ਸਲ ਸਿਧਰ ਲਤ ਕਉ ਕੀਸ
1: ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਪੂਖ ਕਵਨ ਪ੍ਰਿਪਤਾਵੈ
0: ਕਰਨ ਕਰਾਵਨ ਕਰਨ ਹਾਰ ਨਾਨਕ ਕਰਤੀ ਕਾ ਨਾਹੀ ਸੁਮਾਰ
1: ਆਪਣੀ ਸੋਭਾ ਆਪਣ ਸੰਗ ਬਨਾਏ ਤਬ ਕਵਨ ਮਾਈ ਪਾਪ ਮਿੱਤਰ ਸੁਤ ਭਾਈ
0: ਜੈ ਸਰਬ ਕਲਾ ਆਪੇ ਪ੍ਰਬੀਨ ਤੈ ਵੇਦ ਕਤੇਬ ਕਹਾ ਕਉ ਚੀਨ
1: ਆਪਣ ਆਪ ਆਪ ਉਰ ਧਾਰੈ ਤਉ ਸਗਨ ਅਪਸਗਨ ਕਹਾ ਵਿਚਾਰੈ
0: ਜਾਂ ਆਪਣ ਊਚ ਆਪਣੇ ਆਪ ਨੀਰਾ ਤੈ ਕੌਣ ਠਾਕੁਰ।

0: ਨਾਹੀ ਪਰਵੇਸ਼।
1: ਜੈ ਏਕੀ ਭਗਵੰਤਾ, ਤੈ ਕੌਣ ਚਿੰਤ ਕਿਸ ਲਾਗੈ ਚਿੰਤਾ।
0: ਆਪਨ ਆਪ ਆਪ ਪਤਿਆਰਾ, ਤੈ ਕੌਣ ਕਥੈ ਕੌਣ ਸੁਣਨੈ ਹਾਰਾ।
1: ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪ ਸੋ ਆਪ ਹੀ ਪਹੁੰਚਾ।
0: ਆਪ ਰਚਿਓ ਪਰ ਪੰਚ ਆਕਾਰ, ਤਿਹੁ ਗੁਣ ਕਾ ਮਹਿਨਾ ਤਿਹੁ ਗੁਣ ਮਹਿ ਤੀਨੋ ਵਿਸਥਾਰ।
1: ਪਾਪ ਪੁੰਨ ਤੈ ਭਈ ਕਹਾਵਤ, ਕਉ ਨਰਕ ਕਉ ਸੁਰਗ ਬੰਛਾਵਤ।
0: ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਭੈ ਭਾਰ।
1: ਦੁਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕੀਓ ਬਖਿਆਨ।
0: ਮਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ।
1: ਜੈ ਅਵਗਤ ਭਗਤ ਤੈ ਆਪ, ਜੈ ਪਸਰਾ ਪਾਸਾਰ ਸੰਤ ਪ੍ਰਤਾਪ।
0: ਆਪੇ ਧਨੀ ਉਨਕੀ ਸੋਭਾ ਉਨਹੂੰ ਬਣੀ।
1: ਆਪੇ ਕੌਤਕ ਕਰਾ ਅੰਧ ਚੋਜ, ਆਪੇ ਰਸ ਭੋਗ ਨਿਰਜੋਗ।
0: ਭਾਵੈ

0: ਦੂਜੇ ਗੁਰ ਕੀ ਪੈਰ।
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਰਾਮ ਨਾਮ ਤਤ ਕਰੋ ਵਿਚਾਰ, ਦੁਰਲੱਭ ਦੇਹ ਕਾ ਕਰੋ ਉਧਾਰ।
0: ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਆਓ।
1: ਆਠ ਪੈਰ ਪ੍ਰਾਪੀ ਖੋ ਨੀਰਾ, ਮਿਟਾ ਗਿਆਨ ਬਿਨਸਾ ਅੰਧੇਰਾ। ਹਲਤ ਪਲਤ ਦੋਇ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ। ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੀ ਭਉ ਜਾਏ। ਇਕ ਕਾ ਟੀਕ ਰੱਖੋ ਮਨ ਮਾਹੀ, ਨਾਨਕ ਪਹੁਰ ਨ ਆਵੇ ਜਾਹੀ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
0: ਜਿਸ ਪ੍ਰਭ ਰੱਖੇ ਤਿਸ ਨਾਮ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ।
1: ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨਾ ਭਉ ਚਨਹਾਰ।
0: ਠਾਂਡਾ ਗੁਰ ਸੂਰਾ, ਨਾਨਕ ਤਾਂ ਕੇ ਕਾਰਜ ਪੂਰਾ।
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।
0: ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ।

0: ਗੁਣ ਪਾਈਏ ਗੁਣ ਅਮੋਲ।
1: ਸਰਬ ਜੋਤ ਮੈਂ ਜਾਕੀ ਜੋਤ, ਧਾਰਿਓ ਸਵਾਮੀ ਓਤ ਪੋਤ।
0: ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹ ਵਿਸਾਸ।
1: ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦਾ ਸਭ ਧਰਮ।
0: ਸੰਤ ਜਨਾ ਸੁਨੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗਰਚਨ।
1: ਜਿਨ ਜਾਤਾ ਤਿਸਕੀ ਇਹ ਰਹਤ, ਸਤ ਬਚਨ ਸਾਧੂ ਸਭ ਕਹਤ।
0: ਜੋ ਜੋ ਹੋਏ

0: ਪੁਰੇ ਕਹੋ ਕਿਨੇ ਕਸ਼ ਕਰਾ
1: ਆਪ ਭਲਾ ਕਰ ਤੂ ਤਿਆਗ ਨਿੱਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਚ ਤਾਰੀ ਸਭ ਸਾਚ ਓਤ ਓਤ ਆਪਨ ਸੰਗ ਰਾਚ
1: ਬਾਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ

0: ਆਸ ਨਿਤ ਤਿਆਗੋ ਤਰੰਗ ਸੰਤ ਜਨਾਂ ਕੀ ਧੂਰ ਮਨ ਮੰਗ ਹਰ ਧਨ ਕੀ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੀ ਨਮਸਕਾਰ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਨਾਰਾਇਣ ਏਕ ਏਕ ਰੂਪ ਜਾ ਕੇ ਰੰਗ

0: ਨਾਨਕ ਹੋ ਉਧਾਰ ਆਤਰੇ ਲੋਕਾਂ ਨਿਸਤਾਰ।
1: ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ।
0: ਪ੍ਰਭ
1: ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਧਰੇ

ਸੋਈ ਨਾਨਕ ਜਿਸਹਿ ਪ੍ਰਾਪਤ ਹੋਈ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ।

0: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿਜ ਛੇਤੀ ਮਨ ਵਰੀਆ ਵਧਾਈਆ
0: ਰਾਗ ਰਤਨ ਪਰਵਾਰ ਭਰੀਆ ਸਬਰ ਗਾਵਣੇ ਆਈਆ
1: ਸੋ ਦੋਤਾ ਗਾਵੋ ਹਰੀ ਕੇ ਰਾਮ ਅੰਜਲੀ ਵਸਾਇਆ
0: ਕਹਿ ਨਾਨਕ ਨੰਦ ਹੋਆ

ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਤੇ ਰਹਿ ਸਾਚ ਨਾਮਿਆ ਦਾਰ ਮੇ ਅਜਨ ਭੁੱਖਾ ਸਭ ਗਵਾਈਆ ਸਦਾ ਕੁਰਬਾਨ ਕੀਤਾ ਗੁਰੂ ਵਟੋ ਜਿਸ ਦੀਆ ਇਹ ਵਡਿਆਈ ਆ ਸਾਚਾ ਨਾਮ ਮੇਰਾ ਆਧਾਰੋ ਕਰ ਸਭਦ ਵਾਜੇ ਕਲਾ ਚਿਤ ਕਰ

ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਓ। ਸਾਰੇ ਮਾਈ ਭਾਈ ਇੱਕੋ ਵਾਰ ਰੱਖਣ 'ਤੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਬੁੱਧਵਾਰ ਦੇ ਵਿਸ਼ੇਸ਼ ਦਵਾਨਾਂ ਵਿੱਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਉਪਰੰਤ ਬੱਚਿਆਂ ਪਾਸੋਂ ਸੋਧਰ ਰਹਿ ਰਸਵ ਜੀ ਦੇ ਪਾਠ ਪੜ੍ਹੇ ਔਰ ਸਰਵਣ ਕੀਤੇ ਹਨ। ਸਤਿਗੁਰੂ ਜੀ ਦੇ ਬਚਨ ਹੈ, ਰੇ ਮਨ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਣਸਤ ਲਗਤ ਨਾ ਪਾਰ, ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁੱਖ ਮਾਇਆ ਕੇ ਔਰ ਜਿਉ ਕਹਾਂ ਗਵਾਰ, ਅਜਿਹੂੰ ਸਮਝ ਕਿਛ ਵਿਗਰਿਓ ਨਾਹਨ, ਭੱਜ ਲੈ ਨਾਮ ਮਰਾਰ। ਆਪ ਜੀ ਨੇ ਵਾਹਿਗੁਰੂ ਜੀ ਦਾ ਨਾਮ ਭਜਿਆ ਹੈ, ਚਿਤਵਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਜਿੰਨੀਆਂ ਵੀ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ, ਮਹਾਰਾਜ ਸਭ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰੇ। ਆਪ ਜੀ ਦਾ ਚੱਲਿਆ ਹੋਇਆ ਇੱਕ ਕਦਮ ਸਤਿਗੁਰੂ ਜੀ ਲੇਖੇ ਵਿੱਚ ਲਾਉਣ, ਸਭਨਾਂ ਨੂੰ ਬਿਣਤ ਦਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਜਿਹੋ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ। ਸਤਿਗੁਰੂ ਜੀ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਬਖਸ਼ ਕੇ ਕਿਰਤਾਰਥ ਕਰੇ। ਗੁਰੂ ਪਿਆਰਿਓ, ਹੁਣ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਕੀਰਤਨ ਦੀ ਹਾਜ਼ਰੀ ਉਹਨਾਂ ਨੇ ਭਰਨੀ ਹੈ, ਉੱਤੋਂ ਉਪਰੰਤ ਗੁਰੂ ਘਰ ਦੇ ਜਿਹੜੇ ਬੱਚੇ ਹੈ ਕੀਰਤਨ ਸਿੱਖਦੇ ਉਹਨਾਂ ਨੇ ਕੀਰਤਨ ਦੇ ਵਿੱਚ ਹਾਜ਼ਰੀ ਭਰਨੀ ਹੈ। ਆਪ ਜੀ ਨੂੰ ਬੇਨਤੀ ਹੈ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਜੋ ਬਿਤਾ ਕੇ ਜਾਣ ਦੀ ਕਿਰਪਾਲਤਾ ਕਰਨੀ। ਆਉਣ ਵਾਲੇ ਸੋਮਵਾਰ ਤੋਂ ਭਾਈ ਹਰਬਨ ਸਿੰਘ ਜੀ ਅਲਬਰ ਜੋ ਗੁਰਸ਼ਬਦ ਦੀ ਕਥਾ ਉਹਨਾਂ ਨੇ ਇੱਕ ਹਫ਼ਤਾ ਆਪਣੇ ਗੁਰੂ ਘਰ ਵਿਖੇ ਕਰਨੀ ਹੈ, ਉਹ ਵੀ ਆਪ ਜੀ ਨੂੰ ਬੇਨਤੀ ਹੈ ਜ਼ਰੂਰ ਆਪ ਜੀ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਆਓ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ ਜੀ, ਕੀਰਤਨ ਦੀ ਇਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ, ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ। ਆਓ ਜੀ, ਅਸੀਸ ਬਖਸ਼ਿਸ਼ ਕਰੋ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਰਸਭਿੰਨਾ ਕੀਰਤਨ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਜਿਨ ਕੇ ਚੋਲੇ ਰਤਲੇ ਪਿਆਰੇ, ਕੰਤ ਦਿਨਾਂ ਕੇ ਪਾਸ, ਧੂੜ ਦਿਨਾਂ ਕੀ ਜੇ ਮਿਲੇ ਜੀ, ਕੋ ਨਾਨਕ ਕੀ ਅਰਦਾਸ। ਸਤਿਗੁਰ ਜੀ ਕਿਰਪਾ ਕਰਨ, ਜਿੱਥੇ ਜਥੇ ਨੂੰ ਚੜ੍ਹਦੀ ਕਲਾ ਬਖਸ਼ਣ, ਕਿਉਂਕਿ ਇਹ ਉਸਤਾਦ ਲੋਕ ਇਹਨਾਂ ਬੱਚਿਆਂ ਨੂੰ ਜਿਹੜਾ ਹੈ ਉਹ ਗੁਰਮਤਿ ਦੀ ਵਿੱਦਿਆ ਜਿਹੜੀ ਗ੍ਰਹਿਣ ਕਰਾਉਂਦੇ ਆ। ਗੁਰੂ ਪਿਆਰੇ ਬਹੁਤ ਸਮੇਂ ਤੋਂ ਜਿਹੜੀ ਬੱਚਿਆਂ ਦੀ ਕੀਰਤਨ ਦੀ ਹਾਜ਼ਰੀ ਹੈ

ਸੁਣਦੇ ਮੇਰੀ ਕੁਝ ਭੈਣਾਂ ਨੇ ਬੱਚੀਆਂ ਨੇ ਬੇਨਤੀ ਕੀਤੀ ਹੈ ਕਿ ਤਬਲੇ ਦੀ ਕਲਾਸ ਜਿਹੜੀ ਬੰਦ ਹੈ ਕੱਲ੍ਹ ਤੋਂ ਬੇਨਤੀ ਹੈ ਭਾਈ ਦੋਨੋਂ ਉਸਤਾਦ ਜਿਹੜੇ ਹੈ ਬੱਚਿਆਂ ਨੂੰ ਪ੍ਰੋਪਰ ਜਿਹੜੀ ਹੈ ਉਹ ਕਲਾਸ ਜਿਹੜੀ ਬੱਚਿਆਂ ਨੂੰ ਦੇਣੀ ਸ਼ੁਰੂ ਕਰੋ। ਆਓ ਕੀਰਤਨ ਦੀ ਹਾਜ਼ਰੀ ਵਿੱਚ ਸਾਰਿਆਂ ਤੋਂ ਪਹਿਲਾਂ ਬੱਚੀ ਜਸਲੀਨ ਕੌਰ ਵਾਹਿਗੁਰੂ ਜੀ ਦਾ ਸਿਮਰਨ ਜਿਹੜਾ ਕਰਕੇ ਆਪ ਜੀ ਨੂੰ ਕਰਤਾਰਥ ਕਰੇਗੀ ਬੱਚੀ ਜਸਲੀਨ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੱਚੀ ਜਸਲੀਨ ਕੌਰ, ਹੁਣ ਬੱਚੀ ਗੁਰਸਿਫਤ ਕੌਰ ਵਾਹਿਗੁਰੂ ਜੀ ਦਾ ਸਿਮਰਨ ਕਰੇਗੀ, ਸ਼ਬਦ ਪੜ੍ਹੇਗੀ। ਹਾਂਜੀ ਬੱਚੀ ਗੁਰਸਿਫਤ ਕੌਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਬੱਚੀ ਗੁਰਸਿਫਤ ਕੌਰ। ਮੁਸ਼ਕਲ ਦੇ ਨਾਲ 5-6 ਸਾਲ ਦੀ ਹੋਣੀ ਹੈ, ਪਰ ਉਹਨੇ ਸਾਰਾ ਜਿਹੜਾ ਸ਼ਬਦ ਹੈ ਗੁਰੂ ਪਿਆਰੇ ਉਹ ਮੂੰਹ ਜਵਾਨੀ ਪੜ੍ਹਿਆ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਧ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗ, ਤੈ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਨਾਈ। ਵੱਡੇ ਵੱਡੇ ਆਪਾਂ ਜ਼ਿੰਦਗੀ ਦੇ ਵਿੱਚ ਗੁਰੂ ਪਿਆਰਿਓ, ਸਾਡੀ ਕਿੰਨੀ ਉਮਰ ਜਿਹੜੀ ਹੈ ਉਹ ਹੋ ਗਈ ਹੈ, ਕਈ ਵਾਰੀ ਇੱਕ ਸ਼ਬਦ ਵੀ ਕੰਠ ਨਹੀਂ ਹੁੰਦਾ, ਪਰ ਇਹ ਬੱਚੇ ਜੇ ਇੱਦਾਂ ਇਸ ਸਪੀਡ 'ਤੇ ਚੱਲਣਗੇ, ਸਤਿਗੁਰੂ ਜੀ ਇਹਨਾਂ 'ਤੇ ਬਹੁਤ ਕਿਰਪਾ ਕਰਿਓ। ਵੱਡੇ ਪਾਗਾਂ ਇਹਨਾਂ ਦੇ ਪੇਰੈਂਟ ਦੇ ਸਾਰੇ ਹੀ ਆਪਣੇ ਬੱਚੇ ਆ ਗੁਰੂ ਪਿਆਰਿਓ। ਇਹੀ ਇੱਕ ਚਾਅ ਹੈ ਆਪਾਂ ਨੂੰ ਸਾਰਿਆਂ ਨੂੰ ਹੀ ਕਿ ਇਹ ਬੱਚੇ ਜਿਹੜੇ ਹੈ ਗੁਰਸਿੱਖੀ ਨੂੰ ਸਮਰਪਿਤ ਹੋ ਕੇ, ਇਹ ਆਉਣ ਵਾਲਾ ਸਾਡਾ ਭਵਿੱਖ ਹੈ। ਨਹੀਂ ਤਾਂ ਕੱਲ੍ਹ ਦਾਸ ਕਿਸੇ ਦੀ ਗੱਲ ਸੁਣ ਰਿਹਾ ਸੀ ਕਿ ਇੰਗਲੈਂਡ ਦੇ ਵਿੱਚ 3-4 ਜਿਹੜੇ ਚਰਚ ਹੈ ਉਹ ਇਕੱਠੇ ਹੀ ਵਿਕੇ ਆ, ਔਰ ਗੁਰੂ ਘਰ ਵਾਲਿਆਂ ਨੇ ਉਹ ਖਰੀਦੇ ਆ। ਔਰ ਪਾਦਰੀ ਉਹਦਾ ਇੱਕ ਦਾ ਕਹਿ ਰਿਹਾ ਸੀ, ਕਹਿੰਦਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਸੰਭਾਲੋਗੇ ਗੁਰਸਿੱਖੋ, ਜਿੱਦਾਂ ਇਹ ਸਾਡੇ ਵਿਕੇ ਇੱਦਾਂ ਇਹ ਤੁਹਾਡੇ ਵਿਕਣੇ ਆ। ਸਾਨੂੰ ਇਸ ਚੀਜ਼ 'ਤੇ ਜ਼ਰੂਰ ਚਿੰਤਨ ਕਰਨਾ ਚਾਹੀਦਾ ਕਿ ਸਾਡੇ ਬੱਚੇ ਜਿਹੜੇ ਹੈ ਕੱਲ੍ਹ ਨੂੰ ਇਹਨਾਂ ਨੇ ਭਵਿੱਖ ਜਿਹੜਾ ਬਣਨਾ ਸਾਡੇ ਗੁਰੂ ਘਰਾਂ ਦਾ, ਇਹਨਾਂ ਨੇ ਗੁਰੂ ਘਰੇ ਚਲਾਉਣੇ ਆ। ਸਤਿਗੁਰੂ ਜੀ ਇਹਨਾਂ 'ਤੇ ਇੰਨੀ ਬਖਸ਼ਿਸ਼ ਕਰੇ। ਬਹੁਤ ਸਮੇਂ ਦਾ ਇਹ ਰੁਕਿਆ ਹੋਇਆ ਕੰਮ ਦੁਬਾਰਾ ਅੱਜ ਸ਼ੁਰੂ ਹੋਇਆ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਆਓ ਬੱਚਾ ਦਰਸੋਭ ਸਿੰਘ, ਇੱਕ ਸ਼ਬਦ ਦੀ ਹਾਜ਼ਰੀ। ਕਾਕਾ ਦਰਸੋਭ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਮੂੰਹ ਲਾਲਨ ਸਿਉਂ ਪ੍ਰੀਤ ਬਣੀ ਕਾਕਾ ਦਰਲੁਸੋਭ ਸਿੰਘ ਸ਼ਬਦ ਦੀ ਹਾਜ਼ਰੀ ਭਰ ਰਹੇ ਸਨ। ਹੁਣ ਬੱਚਾ ਮਨਵੀਰ ਸਿੰਘ ਜੀ ਠਾਕਰ ਗਾਈਏ ਆਤਮ ਰੰਗ ਇੱਕ ਸ਼ਬਦ ਦੀ ਹਾਜ਼ਰੀ ਕਾਕਾ ਮਨਵੀਰ ਸਿੰਘ ਜੀ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੱਚਾ ਮਨਵੀਰ ਸਿੰਘ, ਬਹੁਤ ਰਸ ਭਿੰਨਾ ਕੀਰਤਨ ਕੀਤਾ ਬੱਚੇ ਨੇ। ਗੁਰੂ ਪਿਆਰਿਓ, ਇੱਕ ਸੂਚਨਾ ਹੈ, ਜੋ ਆਉਣ ਵਾਲਾ ਸ਼ਨਿਚਰਵਾਰ 10 ਅਕਤੂਬਰ ਦਿਨ ਸ਼ਨੀਵਾਰ ਸ਼ਾਮ ਦੇ 6 ਵਜੇ ਡਿਆਂਜਾ ਹਾਈ ਸਕੂਲ ਦੇ ਵਿੱਚ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਪਲੇ ਖੇਡਿਆ ਜਾਣਾ ਹੈ, ਉਹਦੇ ਵਿੱਚ ਜੇ ਕਿਸੇ ਬੱਚੇ ਨੂੰ ਟਿਕਟ ਦੀ ਜ਼ਰੂਰਤ ਹੋਵੇ ਤਾਂ ਉਹ ਦਸਾਂ ਕੋਲੋਂ ਟਿਕਟ ਜਿਹੜੀ ਹੈ ਪ੍ਰਾਪਤ ਕਰ ਸਕਦਾ। ਸਾਡੇ ਕੋਲ ਵਾਧੂ ਟਿਕਟਾਂ ਹੈਗੀਆਂ, ਅਤੇ ਬਾਕੀ ਆਪਣੀ ਸੰਗਤ ਨੂੰ ਸਾਰੀ ਨੂੰ ਬੇਨਤੀ ਹੈ, ਭਾਈ ਕੋਸ਼ਿਸ਼ ਕਰੋ, $20 ਦੀ ਟਿਕਟ ਹੈ ਸਿਰਫ, ਕਰੀਬਨ ਜਿਹੜੀ 250-300 ਟਿਕਟ ਜਿਹੜੀ ਸੋਲਡ ਹੋ ਚੁੱਕੀ ਹੈ, 100 ਟਿਕਟ ਜਿਹੜੀ ਹੈ ਹਜੇ ਹੋਰ ਜਿਹੜੀ ਅਵੇਲੇਬਲ ਹੈ। ਕੋਸ਼ਿਸ਼ ਕਰੋ ਜਾਂ ਉੱਥੇ ਔਨ ਦਾ ਸਪੋਟ ਜਾ ਕੇ ਤੁਸੀਂ ਜਿਹੜੀ ਟਿਕਟ ਲੈ ਕੇ ਅੰਦਰ ਜਾ ਸਕਦੇ ਹੋ। ਪਰ ਆਪ ਜੀ ਨੂੰ ਬੇਨਤੀ ਹੈ ਭਾਈ, ਜ਼ਰੂਰ ਜਿਹੜਾ ਹੈ ਬਾਬਾ ਬੰਦਾ ਸਿੰਘ ਜੀ ਦਾ ਜਿਹੜਾ ਪਲੇਅ ਖੇਡਿਆ ਜਾਣਾ ਡਿਆਂਜਾ ਹਾਈ ਸਕੂਲ ਦੇ ਵਿੱਚ ਆਉਣ ਵਾਲੇ ਸ਼ਨੀਵਾਰ ਸ਼ਾਮ ਦੇ 6 ਵਜੇ, ਜ਼ਰੂਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ ਹੁਣ ਬੱਚੀ ਸਿਖਰਾਜ ਕੌਰ, ਇੱਕ ਸ਼ਬਦ ਦੀ ਹਾਜ਼ਰੀ ਬੱਚੀ ਸਿਖਰਾਜ ਕੌਰ ਜੀ।

ਵਾਹਿਗੁਰੂ ਜੀ ਕੀ ਫਤਿਹ। ਨਿਰਗੁਣ ਰੱਖ ਲਈਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਈਆ ਮੋਏ ਪਾਪੀ ਪੜਦਾ। ਬਹੁਤ ਹੀ ਰਸ ਭਿੰਨਾ ਕੀਰਤਨ ਬੱਚੀ ਸੁਖਰਾਜ ਕੌਰ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ। ਆਓ ਇੱਕ ਸ਼ਬਦ ਦੀ ਹਾਜ਼ਰੀ ਬੱਚੀ ਹਰਬਾਣੀ ਕੌਰ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਆਪ ਜੀ ਨੂੰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਬਹੁਤ ਹੀ ਰਸ ਭਿੰਨਾ ਕੀਰਤਨ ਬੱਚੀ ਹਰਬਾਣੀ ਕੌਰ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ। ਸਤਿਗੁਰ ਜੀ ਕਿਰਪਾ ਕਰਨ ਇਹਨਾਂ ਬੱਚਿਆਂ ਨੂੰ ਇਸੇ ਤਰ੍ਹਾਂ ਗੁਰਮਤਿ ਦੀ ਦਾਤ, ਆਪਣੇ ਦਰੋਂ ਘਰੋਂ ਇਹ ਕੀਰਤਨ ਦੀ ਦਾਤ ਸਤਿਗੁਰ ਜੀ ਬਖਸ਼ ਕੇ ਇਹਨਾਂ ਨੂੰ ਕਰਤਾਰਥ ਕਰਨ। ਬਹੁਤ ਵੱਡੇ ਭਾਗ ਹਨ ਇਹਨਾਂ ਬੱਚਿਆਂ ਦੇ, ਸਤਿਗੁਰ ਜੀ ਇਹਨਾਂ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਰੱਖਣ। ਆਉਣ ਵਾਲੇ ਬੁੱਧਵਾਰ ਵੀ ਜਿਹੜਾ ਕੀਰਤਨ ਦੀ ਹਾਜ਼ਰੀ ਜਿਹੜੀ ਹੈ ਆਪਾਂ ਜ਼ਰੂਰ ਬੱਚਿਆਂ ਤੋਂ ਭਰਾਵਾਂਗੇ, ਭਾਵੇਂ ਸਾਡੇ ਪਾਸ ਬਾਹਰੋਂ ਕਥਾਵਾਚਕ ਵੀ ਆਏ ਹੋਣਗੇ, ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਇਸ ਲੜੀ ਨੂੰ ਹੁਣ ਜਿਹੜਾ ਆਪਾਂ ਟੁੱਟਣ ਨਹੀਂ ਦੇਣਾ। ਲਗਾਤਾਰ ਇਹ ਬੱਚੇ ਭਾਵੇਂ ਥੋੜ੍ਹਾ ਸਮਾਂ ਹਾਜ਼ਰੀ ਭਰਿਆ ਕਰਨਗੇ, ਜ਼ਰੂਰ ਹਾਜ਼ਰੀ ਜਿਹੜੀ ਹੈ ਬੁੱਧਵਾਰ ਨੂੰ ਭਰ ਕੇ ਬੱਚੇ ਸੰਗਤ ਨੂੰ ਕਰਤਾਰਥ ਕਰਿਆ ਕਰਨਗੇ। ਆਓ ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਜੋ ਕੀਰਤਨ ਦੀ ਹਾਜ਼ਰੀ ਭਰਨਗੇ। ਇੱਕ ਵਾਰੀ ਫਿਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲਾ ਜੋ ਸ਼ਨੀਵਾਰ ਹੈ ਸ਼ਾਮ ਦੇ 6 ਵਜੇ ਡਿਆਂਜਾ ਹਾਈ ਸਕੂਲ ਦੇ ਵਿੱਚ ਬਾਬਾ ਬੰਦਾ ਸਿੰਘ ਦੇ ਆਧਾਰ 'ਤੇ ਬਣਿਆ ਹੋਇਆ ਨਾਟਕ ਜਿਹੜਾ ਹੈ ਪਲੇਅ ਕੀਤਾ ਜਾਏਗਾ। ਆਪ ਜੀ ਨੂੰ ਬੇਨਤੀ ਹੈ ਭਾਈ ਜ਼ਰੂਰ ਉੱਥੇ ਜਾ ਕੇ ਜਿਹੜਾ ਹੈ ਉਹਨਾਂ ਜੋ ਇਹ ਨਾਟਕ ਨੂੰ ਬਣਾਉਣ ਵਾਲੇ ਸੁਰਿੰਦਰ ਸਿੰਘ ਜੀ ਧਨੋਆ ਹੋਣੀ ਹੈ ਉਹਨਾਂ ਦੀ ਸਮੁੱਚੀ ਟੀਮ ਨੂੰ, ਪੰਜਾਬ ਲੋਕ ਰੰਗ ਜਿਹੜਾ ਹੈ ਉਹਨੂੰ ਐਪਰੀਸ਼ੀਏਟ ਕਰੋ, ਉਹਨਾਂ ਨੂੰ ਹੌਸਲਾ ਅਫਜਾਈ ਕਰੋ ਤਾਂ ਕਿ ਉਹ ਅੱਗੇ ਤੋਂ ਵੀ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੈ ਸੰਗਤ ਨੂੰ ਦਿੰਦੇ ਰਹਿਣ। ਸਮਾਂ ਜਿਹੜਾ ਹੈ ਸ਼ਾਮ ਦਾ 6 ਵਜੇ ਹੈ, ਸ਼ਨੀਵਾਰ ਆਉਣ ਵਾਲੇ ਹੈ ਸ਼ਨੀਵਾਰ। ਆਓ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਕੀਰਤਨ ਦੀ ਹਾਜ਼ਰੀ ਵਿੱਚ ਸੰਗਤਾਂ ਨੂੰ ਕਰਤਾਰਥ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਚਿੱਤ ਸਿਮਰਨ ਕਰੋ ਨੈਣ ਅਵਲੋਕਨ ਸ਼ਰਵਨ ਸੁਭਾਨੀ ਹਰ ਜਸ।

0: ਵਾਹਿਗੁਰੂ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਗੁਰੂ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਘਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ। ਰਹਾਉ ਨਾਨਕ ਪ੍ਰਭ ਅਵਨਾਸੀ, ਤਾ ਕੀ ਸੇਵਨਾ ਬਿਰਥੀ ਜਾਸੀ। ਅੰਤ ਕਰੇ ਤੇਰੇ ਦਾਸਾ, ਜਾਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਚਾਉ ਗਿਰਦ ਹਮਾਰੇ, ਰਾਮ ਕਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖ ਦੀਆ ਕਾਲ ਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਜ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਅਣਾ ਹੋਣਾ ਤੂੰ ਅਣਹਿ ਛੁਟੈ, ਨਿਕਟ ਨਾ ਜਾਏ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੁਹਿਲਾ ਰਾਗ ਗੌੜ ਦੀਪ ਕੀ ਮਹੱਲਾ ਪਹਿਲਾ। ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤੇ ਆਖੀਐ ਕਰਤੇ ਕਾਹੇ ਬੀਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰੇ ਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ, ਕਮਣ ਸੁਮਾਰ ਸੰਬਸਾ ਹਲ ਕੇ ਅਮਲ ਕਿਰਪਾਵੋ। ਤੇਲ ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁ ਚਾ, ਸਦੜੇ ਨਿਤ ਪਵਨ ਸੱਜਣ ਹਾਰਾ। ਸਿਮਰੀਏ ਨਾਨਕ ਸੇ ਦੇਹ ਆਵਨ, ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਗੁਰ ਉਪਦੇਸ਼, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇ ਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ, ਵਿਸੋਏ ਚਸਿਆਂ ਘੜੀਆਂ ਪਹਿਰਾ। ਤਿੱਤੀ ਵਾਰੀ ਮਾਹ ਹੋਵਾ, ਸੂਰਜ ਕੋ ਰੁੱਤ ਨੇਕ। ਨਾਨਕ ਕਰਤੇ ਕੇ ਕੇਤੇ ਵੇ ਸਰਾਕ ਨਾ, ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬਨੇ ਤਾਰਕਾ। ਮੰਡਲ ਜਨਕ ਮੋਤੀ ਧੂਪ, ਮਲ ਆਨ ਲਓ ਪਵਨ ਚਵਰੋ। ਕਰੇ ਸਗਲ ਬਨ ਰਾਏ ਫੂਲ, ਅੰਤ ਜੋਤੀ ਕੈਸੀ ਆਰਤੀ ਹੋਏ। ਭਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ। ਰਹਾਉ ਸਹਿਸਤਾਵ ਨੈਨ ਨਨ ਨੈਨ, ਹੈ ਤੋਹੇ ਕੋ ਸਹਿਸ ਮੂਰਤ ਨਾ ਏਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸਤਾਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ। ਕਵਲ ਮਕਰੰਦ ਲੋਭਿਤ ਮਨੋ, ਆਨੰਦ ਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਕ ਹੋਏ, ਜਾਂ ਤੇ ਰਹਿ ਨਾਏ ਵਾਸਾ। ਰਾਗ ਗੌੜੀ ਪੂਰੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰਨ ਡੌਤ ਪੁਨ ਵੱਡਾ ਹੈ। ਰਹਾਉ ਸਾਕਤ ਹਰ ਸਾਧਨਾ ਜਾਣਿਆ, ਤਿੰਨ ਅੰਤਰ ਹਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ।

ਜੇ ਮਾਤਾ ਸੁਤਮੀਤ ਨ ਭਾਈ ਮਨੁ ਆਨੰਦ ਤੇਰੇ ਸੰਗ ਸਹਾਈ। ਜੇ ਮਾਪਿਆਂ ਦੂਤ ਜਮਦਾ ਲੈ ਤੇ ਕੇਵਲ ਨਾਮ ਸੰਗ ਤੇਰੇ ਚੱਲੈ। ਜੇ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ। ਅਨੇਕ ਪੁਨੇ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੂਟ ਪਾਪ ਪਰ ਹਰੇ। ਗੁਰਮੁਖ ਨਾਮ ਜਪ ਹੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ। ਸਗਲ ਸਿਸ਼ ਕੋ ਰਾਜਾ ਦੁਖਿਆ ਹਰ ਕਾ ਨਾਮ ਜਪਤ ਹੋਏ ਸੁਖਿਆ। ਲਾ ਕਰੋਰੀ ਬੰਦ ਨਾ ਪਰੇ ਹਰ ਕਾ ਨਾਮ ਜਪਤ ਨਸਤਾਰੇ। ਅਨੇਕ ਮਾਇਆ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤ ਆ ਗਾਵੇ। ਜਿਹ ਮਾਰਗ ਇਹੋ ਜਾ ਤੇ ਕੇਲਾ ਤੇ ਹਰ ਨਾਮ ਸੰਗ ਹੋ ਸੁਹੇਲਾ। ਐਸਾ ਨਾਮ ਮਨਸਤਾ ਤਿਆਈਏ ਨਾਨਕ ਗੁਰਮੁਖ ਪਰਮਗਤ ਪਾਈਏ। ਛੂਟਤ ਨਹੀਂ ਕੋਟ ਲਗਭਾਹੀ ਨਾਮ ਜਪਤ ਤੇ ਪਾਰ ਪਰਾਹੀ। ਅਨਕ ਬਿਗਨ ਜਹੇ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਧਾਰੇ। ਅਨਕ ਜੋਨ ਜਨਮ ਹੈ ਮਰਜਾਮ ਨਾਮ ਜਪਤ ਪਾਵੇ ਬਿਸਰਾਮ। ਹੋ ਮਹਿਲਾ ਮਲ ਕਬੂ ਨਾ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੇ। ਐਸਾ ਨਾਮ ਜਪ ਹੋ ਮਨ ਰੰਗ ਨਾਨਕ ਪਾਈਏ ਸਾਧਕੇ ਸੰਗ। ਜਿਹ ਮਾਰ ਕੇ ਗਨੇ ਜਾਏ ਨਾ ਕੁਸਾ ਹਰ ਕਾ ਨਾਮ ਹੁਆ ਸੰਤੋਸਾ। ਜਿਹ ਪੈਂਡੇ ਮਾਨ ਦੁਖਬਾਰਾ ਹਰ ਕਾ ਨਾਮ ਸੰਗੁ ਜਿਆ। ਰਾਜਾ ਪੰਥ ਤੇਰਾ ਕੋ ਨਾ ਸੁਜਾਨੂ ਹਰ ਕਾ ਨਾਮ ਤੇ ਨਾਲ ਪਛਾਣੂ। ਜਿਹ ਮਾਂ ਪਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ। ਜਹ ਤ੍ਰਿਖਾ ਮਨ ਤੂੰ ਜਾਗ ਰੱਖੈ ਤੈ ਨਾਨਕ ਹਰ ਹਰ ਅੰਮ੍ਰਿਤ ਪਰਖੈ। ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਤਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ ਹਰ ਰੁਖ ਸਾਧ ਕੁਮਾਰ। ਹਰ ਜਨ ਕੇ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕਿਨੋ ਦਾਨ। ਮਨ ਤਨ ਰੰਗ ਰਤੇ ਰੰਗੇ ਕਹਿ ਨਾਨਕ ਜਨ ਕੇ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਯੋਗ ਹਰ ਨਾਮ ਜਪਤ ਕਛ ਨਾਏ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ। ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭਦੀਨਾ। ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਨਵਰ ਨ ਜਾਣੀ। ਓਤ ਭੋਜਨ ਹਰ ਰਸ ਰਾਤੇ ਸੁਨ ਸਮਾਤ ਨਾਮ ਰਸਮਾਤ ਤੇ ਆਠ ਪੈਰ ਜਨ ਹਰ ਹਰ ਜਪੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ। ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹੋ ਹਰ ਕੋ ਨਾਮ ਕਾਮ ਦੇਨ। ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ। ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗਵਟ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ। ਨਾਮ ਤੁਲ ਕਛ ਵਰਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ। ਬਹੁ ਸ਼ਾਸਤ੍ਰ ਬਹੁ ਸਿਮ੍ਰਤੀ ਪੇਕੇ ਸਰਬ ਟਡੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ ਖਟ ਸਾਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਰਿਆ। ਅਨੇਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ। ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ। ਨੌ ਖੰਡ ਪਿਟਮੀ ਫਰੇਚਰ ਜੀਵੇ ਮਹਾਉ ਦਾਸ ਤਪੀ ਸਰਥੀ ਵੈ। ਅਗਨ ਮਾਹੇ ਹੋਮਤ ਪਰਾਨ ਕਨਿ ਕਸਬ ਹੈ ਵਰ ਭੂਮ ਦਾਨ। ਨਿਉਲੇ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਮਤ ਸਾਧਨ। ਨਿਮਕ ਨਿਮਕ ਕਰ ਸਰੀਰ ਕਟਾਵੇ ਤੋ ਵੀ ਹੋਮੈ ਮੈਲ ਨਾ ਜਾਵੇ। ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਤ ਦੇਹ ਛੁਟੈ ਕਰਬ ਗੁਮਾਨ ਮਨ ਤੇ ਹੁਟੈ। ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ। ਜਲ ਤੋਵੇ ਬਹੁ ਦੇਹ ਨੀ ਸੁਦਕਾ ਹੋਏ ਕਾਚੀ ਪੀਰ। ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਬਹੁਤ ਸਿਆਣਪ ਜਮ ਕਾ ਪਹੁ ਵਿਆਪੇ ਅਨੇਕ ਜਤਨ ਕਰ ਤ੍ਰਿਸ਼ਨਾ ਤ੍ਰਾਪੇ। ਭੇਖ ਅਨੇਕ ਅਗਨ ਨਹੀਂ ਬੁੱਝੇ ਕੋਟ ਪਾਉ ਦੁਰਗੇ ਨਹੀਂ ਸੱਜੇ। ਛੂਟਸ ਨਾਹੀ ਉਪਿਆਲ ਮੋਇ ਵਿਆਪੈ ਮਾਇਆ ਜਾਲ। ਅਵਰ ਕਰਤੂ ਸਗਲੀ ਜਮ ਡਾਨੇ ਗੋਵਿੰਦ ਭਜਨ ਬਿੰਤਰ ਨਹੀਂ ਮਾਨੇ। ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ। ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੋ ਮੈਂ ਛੋਰੇ। ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਥਾਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਿਆ ਅਭਿਮਾਨ।
आपस कौ जो जाने नीचा सो गनी है सब ते ऊंचा जाका मन होए सकल क्रीना हर हर नाम तिन कट कट चीना मन अपने ते बुरा मिटाना पेख है सकल श्रेष्ठ साजना सुख दुख जन सम दृष्टिता नानक का पुन लेपा नृतन को तन तेरो नाव निथावे को नाव तेरा था न माने को प्रभ तेरो मान सकल कटा को देव खुदान करन करावन हार स्वामी सकल कटा के अंतर जामी अपनी गत में जान हो आपे आपन संगा प्रभ राते तुम रियो स्त तुम ते होए नानक अवर न जानस कोय सर्व धर्म में श्रेष्ठ ब्रह्मर को नाम जप निर्मल करम सकल क्रिया में उत्तम क्रिया सासंग दुर्मतमल हिरिया सकल दम में उदम पला हर का नाम जप हो जी सदा सकल बानी में अमृत बानी हर को

ਬੇਨਤੀ ਕਰੇ। ਨਾਨਕ ਤੁਮਰੀ ਕਿਰਪਾ ਤਰੇ। ਸੰਗ ਸਹਾਇ ਸੋ ਆਵੈ ਨਾ ਚੀਤ, ਜੋ ਬਹਿਰਾਈ ਤਾ ਸਿਉ ਪ੍ਰੀਤ, ਬਲੁਆ ਕੇ ਗਰੇ ਪੀਤਰ ਬਸੇ, ਅਨੰਤ ਖੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ।

ਆਈ ਉਠਤ ਬੈਠਤ ਸਤ ਸੇ ਧਿਆਈ ਸੇ ਧਿਆਇ ਜੋ ਏਕ ਲਖੇ ਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨਾਡ ਪਰ ਤਿਸਕਾ ਧਿਆਨ ਜੈ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੈ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨਹਿ ਕਰਨ ਨਾਥ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਪ੍ਰਸਨਾ ਜੇ ਪ੍ਰਸਾਦ ਹਸਕਰ ਚਲਹਿ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪ੍ਰਮਗਤ ਪਾਪ ਹੈ ਜੇ ਪ੍ਰਸਾਦ ਸੁਖ ਸਹਿ ਸਮਾਵ ਹੈ ਐਸਾ ਪ੍ਰਭ ਤਿਆਗ ਵਰਕਤ ਲਾਗਹੋ ਗੁਰਪ੍ਰਸਾਦ ਨਾਨਕ ਮਨ ਜਾਗਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਪ੍ਰੇਮਨ ਮੂਰਤੋ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਪ ਹੈ ਸਾਚ ਰੇ ਮਨ ਮੇਰੇ ਤੂੰ ਤਾ ਸਿਉਂ ਰਾਚ ਜੇ ਪ੍ਰਸਾਦ ਸਭ ਕੀਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਿਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪੋਹੋ ਕਛੂ ਨ ਕਿਨਹੁ ਲਇਆ ਜਿਤ ਜਿਤ ਲਾਭ ਹੋ ਤਿਤ ਲਗੇ ਹਰਿ ਨਾਥ ਨਾਨਕਿਨ ਕਹਿ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਮਾਨ ਸਾਧ ਕੇ ਸੰਗ ਪ੍ਰਗਟੇ ਸੁਗਿਆਨ ਸਾਧ ਕੇ ਸੰਗ ਵਜੇ ਪ੍ਰਮਨੇਰਾ ਸਾਧ ਸੰਗ ਸਬੋਧ ਨਿਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੈ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾਏ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਥਾ ਪ੍ਰਫੁੱਲੈ ਸਾਧ ਕੇ ਸੰਗ ਆਵੇ ਬਸਪੁੰਜਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤ ਹੁ ਤਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸਮਨ ਸਮੀਤ ਸਾਧੂ ਕੇ ਸੰਗ ਮਾ ਆਪਣੀ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੇ ਸੰਗ ਨਾ ਇੰਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਾਹੀ ਹਉ ਤਾਪ ਸਾਧ ਕੇ ਸੰਗ ਤਜੇ ਸਭਾ ਪਾਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨੁ ਆਈ ਸਾਧ ਕੇ ਸੰਗ ਨਾ ਕਬ ਹੂੰ ਤਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸ ਤਗੋਚਰ ਲਹਿ ਸਾਧੂ ਕੇ ਸੰਗ ਜਰ ਸਹੇ ਸਾਧ ਕੇ ਸੰਗ ਬਸੈ ਥਾਨ ਉਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨ ਸਾਧੂ ਕੇ ਕੁਰਬਾਨ ਸਾਧ ਕੇ ਸੰਗ ਸਭ ਫਲੋ ਧਾਰੇ ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੇ ਸਾਧੂ ਕੇ ਸੰਗ ਸੋਧਨ ਪਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ ਸਾਧੂ ਕੇ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਛਕਾਲ ਦਰਸ਼ਨ ਪੇਟ ਤੋਤ ਨਿਹਾਲ ਸਾਧ ਕੇ ਸੰਗ ਕਲੋਕਤ ਹਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਚਰੋ ਤਰਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧ ਕੇ ਸੰਗ ਨਮ੍ਰਿਤਾ ਜਾਵੇ ਪਾਰ ਬ੍ਰਹਮ ਸਾਧ ਰਿਦ ਬਸੇ ਨਾਨਕ ਕੁਦਰੇ ਸਾਧ ਸੁਨਸੇ ਸਾਧ ਕੇ ਸੰਗ ਸੁਨੋ ਹਰਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨਮਨ ਤੇ ਬਿਸਰੇ ਸਾਧ ਸੰਗ ਸਰ ਪਰ ਨਿਸਤਰੇ ਸਾਧ ਕੇ ਸੰਗ ਲਗੇ ਪ੍ਰਭ ਮਿਠਾ ਸਾਧੂ ਕੇ ਸੰਗ ਘਟ ਗੱਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਅਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਮਿਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣੇ ਜੇਤਾ ਸੁਨਹਿ ਤੇਤਾ ਬਖਿਆਨੇ ਸਾਧ ਕੀ ਉਪਮਾ ਤੇ ਗੁਣਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪਭੇਦ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੇ ਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂ ਸਰਬ ਕੋ ਸੋਕ ਬ੍ਰਹਮ ਗਿਆਨੀ ਕੇ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੇ ਤੀਰਥ ਜੇਗ ਜਿਉ ਬਸਤਾ ਕੋ ਖੋ ਦੇ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਹੇ ਗੁਨਾਓ ਨਾਨਕ ਜੋ ਪਾਵੋ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ਼ ਜੈਸੇ ਤਰੂ ਪਰ ਆਕਾਸ਼ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ

ਉਸ ਤੇ ਉੱਚਾ ਮਨ ਆਪਣੇ ਹਿਸਾਬ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਭਏ ਨਾਨਕ ਜਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਕਿਰੀ ਨਾ ਆਤਮ ਰਸ ਬ੍ਰਹਮ ਗਿਆਨੀ ਚਿੰਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉੱਪਰ ਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕੇ ਗਰੀਬੀ ਸਮਾ ਬ੍ਰਹਮ ਗਿਆਨੀ ਪਰਉਪਕਾਰ ਉਮਾਹ ਬ੍ਰਹਮ ਗਿਆਨੀ ਕਹਿ ਨਾਹੀਂ ਤੰਦਾ ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕੇ ਹੋਏ ਸੁਫਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪ੍ਰਭਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਹੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੁਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇਆ ਦਾਖਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕਿਮਿਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੁਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ

नानको अपर सकल स्थारे अष्टपदी मिथ्यान ही रसना प्रत मन में प्रीत निरंजन रसु पात्रे रूप न पेख नेत्र साध किटेल संसंग हेत करना सुने काहो की निंदा सपे जाने आपस को मंदा गुरु प्रसाद विद्या पर हरे मन की वासना मन ते टरय इंद्री जित पंच दोगते रहत नान कूड़ मदे को ऐसा परस वैष्णव सो जिस उपर सो प्रसन्न प्रसन्न की माया ते होए भिन्न कर्म कर तो होवे नह कर्म तिस वैष्णव का निर्बल धर्म का फल की इच्छा नहीं बाचे केवल भगत कीर्तन संग्रह छे मन तंत्र सिमरन गोपाल सब पर होवत कृपाल आप दृढ़ अवरे नाम जपावे नानको वैष्णव परमगत पावे भगवती भगवंत भगत का रंग सगल त्यागे दुष्ट का संग मनते बिन से सगला परम कर पूजे सगल पार ब्रह्म साध संग पापा मलक होवे तिस भगवती की मत उत्तम होवे भगवंत की टहल करे नितनीत मंतन पे बसन प्रीत हर के चन हृदय बसावे नानके सा भगवती भगवंत को पावे सो पंडित जो मन पर वो दे राम नाम मातम है सो दे राम नाम सारस पीवे उस पंडित के उपदेश जगतीवे हर की कथा हृदय बसावे सो पंडित पर जो नावे वेद पुराण सिमरत बूझे मूल सुखम में जाने अस्थूल चौवर्णा को दे उपदेश नानक उस पंडित को सदा देश बीज मंत्र सर्व को ज्ञान चौवर्णा में जपे को नाम जो जो जपे तिसकी कथ होए सासंग पावे जन को एक कर कृपा अंतर उतारे पास सुप्रेत मुगत पात्र को तारे सर्व रोका उखद नाम कल्याण रूप मंगल गुण गाम काहू जुगत किते न पाइए धर्म नानक तिस मिले जिस लिखिया तुर करम जिसके मन पार ब्रह्म का निवास इसका नाम सत राम दास आत्म राम तिस नदरी आया दास दसंदन पाए तिन पाया सदा निकट निकट अर्जान सो दास दरगे प्रवान अपने दास को आप कृपा करे तिस दास को सब सोजी परे सकल संगातम उदास ऐसी जुगत नानक राम दास प्रभु की आज्ञातम मितावे जीवन मुक्त सो कहावे तैसा हर तैसा शोक सदान आनंद ते नहीं वियोग से तैसा सुवरण तैसी उस माटी तैसा अमृत तैसी भिखाटी तैसा मान तैसा अपमान तैसा रंग तैसा राजान जो वरताए साई जुगत नानक ओह पुरख कहिए जीवन मुक्त पारण के सगले ठाव जित चित कर रखे तैसा तिन नौहापे करण करावन जोग प्रभ पावे सोई पुन होग पसरियो आप तरंग लखे न जाहे पार ब्रह्म के रंग जैसी मध्य तैसा प्रकाश पार ब्रह्म करता अविनाश सदा सदा सदा दयाल सिमर सिमर नानक है निहाल श्लोक उस्तत करहे अनेक जन अंत न पारा वार नानक रचना प्रभु रचि बहुविधन प्रकार अष्टपति कई कोट ओ पुजारी कई कोट आचार व्यवहारी कई कोट पैतीरथवासी कई कोट पन परमे उदासी कई कोट बन परमे उदासी कई कोट वेद के स्रोते कई कोट तपी स्रोते कई कोट आत्म त्यान तारहे कई कोट कब का विचार है कई कोट नवत नाम त्यावे नान करते कांत न पावे है कई कोट पे अभिमानी कई कोट अंध ज्ञानी कई कोट कृपन कठोर कई कोट अभिघातम निकोर कई कोट पर द्रव कहरे कई कोट पर दुख न करहे कई कोट माया श्रम माहे कई कोट परदेश प्रमाहे जित जित लाभ होते तित लगना नान करते की जाने करता रचना कई कोट से जति जोगी कई कोट राजे रसभोगी कई कोट पंक्ति सर्प उपाय कई कोट पात्र बिरख निप जाए कई कोट पवन पाणी बैसंतर कई कोट देश भू मंडल कई कोट सस्य सूर नक्षत्र कई कोट देव दानव इंद्र से छत्र सगल सामग्री अपने सूत तारे नानक जिस जित पावे तिस तिन सितारे कई कोट राजस्थान साता कई कोट वेद प्राण सिमर तरसासत कई कोट की रतन समुद्र कई कोट नाना प्रकार जंत कई कोट किए चिरजीवे कई कोट गिरी मेर सवरण थीवे कई कोट जखे किनर पिशाच कई कोट भूत प्रे सुकर मृगा सप्ते नेरे सबूते दूर नानका बलपत्र भरपूर कई कोट पाताल के वासी कई कोट नरक स्वर्ग निवासी कई कोट जन्मे जीवे हमरे कई कोट बोजोनी फिरहे कई कोट बैठती खाए कई कोट काले थक पाए कई कोट किए तनवंत कई कोट माया में चिंत जय जय पाणा ते ते राखे नानक सब किस प्रभु के हाथी कई कोट कई बैरागी राम नाम संगते लिव लागी कई कोट प्रभु को खोजनते आत्म में पार लहनते कई कोट दर्शन प्रप्यास तिनको मिलो प्रभु अविनाश कई कोट मागे सत्संग पार ब्रह्म तिन लागा रंग जिनको हो आप सो प्रसन्न नानक ते जनसदा तन तन कई कोट खाणी अरखंड कई कोट आकाश ब्रह्मांड कई कोट होए अवतार कई जुगत कीनो विस्तार कई बार पसरियो पासार सदा सदा एक एक अंकार कई कोट कीने बहुपात प्रभते होए ब्रह्माय समात
ताका अंत न जाने कोई आपे आप नानक प्रभु सोए कई कोट पारन के दास तिन होता तम प्रगास कई कोट तत्के बेते सदा निहारे को नेत्रे कई कोट नाम रस पीवे अमर पय सद सद ही जीवे कई कोट नाम गुण गावे आत्म रस सुख सह समावे अपने जन को सास सास समारे नानक कोई परमेश्वर के प्यारे सरो करण कारण पवेक है दूसर नाही कोई नानक तिस बलहारने जल थर्मयल सोय अष्टपदी करण करावन करने जो जो तिस पावे सोई हो किन में था पता पनहारा अंत नहीं कछ पारा वारा हुक्मे तार दर रहावे हुक्मे उपते हुक्म समावे हुक्मे ऊंच नीच व्यवहार हुक्मे अनेक नानक प्रकार कर कर देखे अपनी वडियाई नानक सब मेरे समाय प्रपावे मानुकत पावे प्रपावे त पात्र तावे प्रपावे बिन सास तिरा के प्रपावे त हर गुण पाखे प्रभ पावे त पति दुधारे आप करे अपन बिचारे दोहस रिया काव स्वामी खेले बिकसे अंदर जामी जो पावे सो कार करावे नानक दृष्टि अवरनावे कहो मानुक ते क्या होए आवे जो तिस पावे सोई करावे इसका हाथ होए ता सब कुछ ले जो तिस पावे सोई करे अन जानत बिख्या मैं रचे जे जानत अपना आप बचे पर मैं भुला दे दस्तावे निमक माए चार कुंड फिरावे कर कृपा जिस अपनी भगत दे नानक ते जन नाम मिले खिन मह नीच कीट कौ राज पारम गरीब निवास जाका दिष्ट कछु न आवे तत्काल दे दिस प्रगटावे जाको अपनी करे बख्शीस था काले खाना गने जगदीश जियो पिंड सब तिसकी रास कट कट पूर्ण ब्रह्म प्रकाश अपनी बढ़ता बनाई नानक जीवे देख बढ़ाई इसका बल नाई साथ करन करावन सब को नाथ आज्ञाकारी बपरा जियो जो तिस पावे सोई पुनथियो कबू ऊंच नीच में बसे कबू सो घरक रंग से कबू निंद चिन व्यवहार कबू ऊ बकाश प्याल कबहू बेता ब्रह्म बीजा नानका मिलावन हार कबहू नृत्य करे बहुपात कबू सोए रहे दिन रात कबहू माँ क्रोध विकराल कबहू सर्प की होत्रवाल कबहू होए बहे बट राजा कबू पेखारी नीच का साजा कबू आप कीरत में आवे कबू पला पला कहावे जो प्रभरा के त्यूही रहे गुरुप्रसाद नानक सच कहे कबहू होए पंडित करे बख्यान कबू मोन तारी लावे तन कबू तरती तरती रथ स्नान कबू से साधिक हो ज्ञान कबू कीटा तंगो जियानक जोन परमे परमिया नाना रूप जो स्वागत खावे जो परम पावे तिवे नचावे जो तिस पावे सोई होए नानक दूजा वर न कोय कबू सा संगत त्यो पावे उस स्थान ते बोर नावे अंतर होए ज्ञान प्रकाश उस स्थान का नहीं विनाश मंथन नाम प्रत्येक रंग सदा बसे पारण के संग जो जल में जलाए कटाना त्यों ज्योति संग जो समाना मिट गए गवन पाए बिसराम नानक प्रभु के साध कुर्बान श्लोक सुखी बसे मस्कीनी आप निवार तले बड़े बड़े अहंकारी आह नानक गर्भ गले अष्टपति जिसके अंतर राज अपमान सुनल पाती हो स्वान जो जाने में जो बनवंत सोत भ्रष्टा का जंत आपस को क्रमंत कहावे जन्म मरे बहु जोहन परमावे तन भूम का जो करे गुमान सो मूर्खंदा ज्ञान कर कृपा जिसके हृदय गरीबी बसावे नानक मुकता गय सुख पावे धनवंता होए कर गर्भावे तरण समान कर संग न जावे बोलस कर मान कुपर करे आज फल भीतरता का होए बिना सापते आप जाने बलवंत किन में हो जाए पसमंत किसे न बधय अपंकारी त्रमराय तिस करे खुआरी गुरप्रसाद जाका मिटे अपमान सोजन नानक दरगे प्रवान कूट कर्म करे हो तारे श्रम पावे सगले बृथारे अनिक तपस्या करे अहंकार नर कुसरुग फिर अवतार नित अनिक जतन करातम नहीं दरवे हर दरगे कुह कैसे गवे आपस को जो पला कहावे तिसे पलाई निकट न आवे सर्व किरण झाका मन होय का नानक ताकि निर्मल सोए जब लग जाने मुश्ते कछ होय तब उसको सुख नाही कोय जब हे जाना है मैं किस करता तब रख गर्भ जोन में फिरता जब तारे को बैरी मी तब लगने चलना ही चीत जब लग मोह मगन संगमाए तब लग धर्म राय दे सजाए प्रभु कृपा ते बंधन टूटे गुरु प्रसाद नानक हों छूटे सहस करे लग को उठता वे त्रिपदनावे माया पाछे पावे अनिक भोग बिख्या के करे ने त्रिपतावे खप कर खप खप मरे बिना संदोग नहीं को राजे सुपन मनोरथे सब काजे नाम रंग सर्व सुख होए बड़बागी किसे प्राप्त होए करण करावन आपे आप सदा सदा नानक कर जाप करण करावन करने हार इसके हाथ कहा विचार जैसी दृश्य करे ते सो होए आपे आप आप प्रभु सोए जो किस किन्हों सो अपने रंग सबते दूर सबू के संग बूझे देखे करे विवेक आप हे एक आप हे अनेक मरे न बिन से आवे न जाए नानक सदी रहे समाए
आप उपदेश है समझे आप आपे रचा सबके साथ आप किनो अपन विस्तार सबका जुस्काओ करने हार उसते बिन कहो हो कि छोए थान तनंतर एक सोए अपने चरिताप करने हार कहो तक करे नंगा पार मन मह आप मन अपने माहे नान कीमत कह न जाए सत सत सत प्रभु स्वामी गुरु प्रसाद किने वख्यानी सच सच सब किन्ना कोट मते किन्ने बिरले छीना भला भला भला तेरा रूप सुंदर अपार अनूप निर्मल निर्मल निर्मल तेरी बाणी घट घट सुनी सरवन बख्याणी पवित्र पवित्र पवित्र पुनीत नाम जपै नानक मन प्रीत श्लोक संत सरन जो जन परै सो जन दुरनहार संत की निंदा नानका बहुर बहुर अवतार अष्टपति संत के दुखन अर्जा कट्टे संत के दुखन जमते नहीं छुट्टे संत के दुखन सुख सब जाए संत के दुखन नरक में पाए संत के दुखन मत होए मलिन संत के दुखन सुबह तीन संत के तो हति को रखे न कोई संत के दुखन तान भ्रष्ट होए संत कृपाल कृपा जी करे नानक संत संग निंदक पी तरे संत के दुखन ते मुख पवे संतन के दुखन काग जो लवे संतन के दुखन सर्प जोन पाए संत के दुखन त्रिगत जोन किरमाए संतन के दुखन दिशा में जले संत के दुखन सब को चले संत के दुखन तेज सब जाए संत के दुखन नीच नीच आए संत दुखी का थाओ को नाय नानक संत पावे तो विगत पाए संत खनिंदक मात आई संत खनिंदक खंड कन पाए संत खनिंदक मात यारा संत खनिंदक परमेश्वर मारा संत खनिंदक राज तेन संत खनिंदक दुखिया अरदीन संत के निंदक को सर्व रोग संत के निंदक स्ताव जो संत की निंदा दुख में दुख नानक संत पावे था उसका भी होय मोख संत का दुख स्ताप मित्र संत को दुखी किसे का नहीं मित संत के दुखी को डान लागे संत के दुखी को सब त्यागे संत को दुखी मांग करी संत का दुखी स्ता भिखारी संत का दुखी जन्मे मरे संत के दुख ना सुख के टरे संत के दुखी को नहीं ठाओ नानक संत पावे था लय मिलाए संत का दुखी अज बीते टूटे संत का दुखी किते काज ना पहुँचे संत का दुखी गो ध्यान परमाइए संत का दुखी उजड़ पाइए संत का दुखी अंत तिथ होता जो साज बिना मृतक की लोथा संत के दुखी की जड़ किशनाए अपन भी जापे ही खाए संत के दुखी को अनुराखन हार नाम संत पावे तले उभार संत का दुखी उबल लाए जो जल पीऊन मछली तपराए संत का दुखी भूखा नहीं राजे जो पव के दनी थ्रापे संत का दुखी छुटे कल अकेला जो बाढ़ तिल खेत माए दोला संत का दुखी त्रम तेरा संत का दुखी सत मिथ्या कहत का तुरी पया नाम ज्योतिष पावे सोई थी या संत का दुखी बिगट हो पोए जाए संत का दुखी को दरगे मिले सजाए संत का दुखी सदा सखाइए संत का दुखी न मरे न जीवाइए संत का दुखी की बुझे न हंसा संत का दुखी उछले निराशा संत के दोष दुख न तृष्टे कोई जैसा पावे तैसा कोई होए पया कृत मेटे कोई नानक जाने सच्चा सोए सब कट जिसके वो करने हार सदा सदा जिसको नमस्कार प्रभु की स्थल करो दिन रात से त्याओ सास ग्रास सब कज वर्त है जिसका किया जैसा करे तैसा को थी अपना के राव करने हार दूसर कौन कहे विचार जिसनों कृपा करे ते सब नाम दे बटपागी नानक जन से श्लोक तुझो सियन अवसर जन हो सिमरो हर हर राय एक आसार मन रखो नानक दुख परम भव जाए अष्टपति मानुक की टेक वृत्ति सब जान देवन को एक है भगवान जिसके दिए रहे अकाय वो न तृष्णा लागे आए मारे राखे को आप मानु के कृष्णा ही हाथ इसका हुकुम बूझ सुख हो इसका नाम रख कंड पर हो समर समर समर पर सोए नानक बिगड़ न लागे कोई उस मन में कर निरंकार कर मन मेरी सत व्यवहार निर्मल रसनामृत पियो सदा सोइला कर ले जियो नैनो पेक ठाकुर का रंग सत्संग बिन से सब संग चरण चलो मारो गोबिंद मिटे पाप जपी हर बिंद कर हर कर्म श्रवण हर कथा दरगे नानक उजल मथा बड भागी तेजन जगमाए सदा स्तार के गुण गाए राम नाम जो करहे विचार से तनवंद कनी संसार मंत्र मुख बोल हर मुखी सदा स्तार जानो ते सुखी एको एक एक पछाने हेतु कियो सोची जाने नाम संग जिसका मन मानिया नानक ने निरंजन जाने गुरु प्रसाद अपना आप सुजे जिसकी जानो तृष्णा बुझे साध संग हर हर जस कैद सर्व रोग ते अर्जन रहत अंदिन कीर्तन केवल बख्यान कृष्ण में सोई निर्वाण एक उभर जिस जन किया सत इसकी कटिए जमकी फासा पारम की जिसमन भूख नानक तिसे न लागे दुख जिसको हर प्रमाण चितावे सो संसोला नहीं डुलावे जिस पर ना कृपा करे सो सेवक को किसते डरे जैसा साथ के साथ दिष्टाया अपने कारण में आप समाया सोदत सोदत सोदत सी जया गुरु प्रसाद तत् सबू जया जब देखो तब सब कुछ मूल नानक सो सुखम सोय स्थूल नय किचन में नय किच मरे अपन चलिता आप ही करे आवन जावन दृष्ट अंदृष आगे कारी तारी सब श्रेष्ठ आपे आप सकल मह आप अनिक जुगत रचता पताप नासी नाई किच खंडार तारे हो ब्रह्मंड अलख पे पुरख प्रताप आप जपायता नानक जाप जिन जाता सो सोभावन सकल संसार उदरे तिन मन प्रभु के सेवक सगल उदाहरण प्रभु के सेवक दुख विसारण आपे मिल लय कृपाल गुरु का सब जपय निहाल उनकी सेवा सोई लागे जिसनों कृपा करे बढ़ पा गए
ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪ੍ਰਕੋਤਮ ਕਰਮਾਨ ਜੋ ਕਿਛ ਕਰੇ ਸੁਪ੍ਰਭੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸਵਾਇ ਹੋਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀਟ ਲਗਾਨਾ ਜੈਸਾ ਸਤਿ ਸਤਿ ਸਟਾਨਾ ਜਿਸ ਤੇ ਉਪਜੇ ਤਿਸਮਾਏ ਸਮਾਏ ਓਹੇ ਸੁਖ ਨਿਧਾਨ ਉਨਹੂੰ ਬਣਾਏ ਆਪਸ ਕੋ ਆਪਦੀ ਨੋ ਮਾਂ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬ੍ਰਿਥਾ ਜਨ ਹਾਰ ਜਾ ਕੈ ਸਿਮਰਨ ਉਦਰੀਏ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਕਾਢਨ ਹਰ ਗੋਪਾਲ ਸਭ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਦੀ ਬ੍ਰਿਥਾ ਕੋਈ ਨਾ ਰੇ ਮਨ ਮੇਰੇ ਸਦਾ ਹਰ ਜਾ ਪਮਰਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੁ ਨ ਹੋਏ ਜਿਸ ਪ੍ਰਾਣੀ ਲੋਚੇ ਕੋਈ ਤਿਸ ਬਿਨਾ ਹੀ ਤੇਰੇ ਕਿਛੁ ਕਾਮ ਗਤ ਨਾਨਕ ਜਪੇ ਕਰਨਾਮ ਰੂਪ ਵੰਦ ਹੋਏ ਨਾ ਹੀ ਮੋਏ ਪ੍ਰਭ ਕੀ ਜੋ ਸਗਲ ਕਟ ਸੋਹੇ ਧਨਵੰਤਾ ਹੋਏ ਕਿਆ ਕੁਕਰ ਭੇਜਾ ਸਭ ਕਿਸ ਕਾਦੀ ਆਦਰ ਪਿਆ ਸੁਰਾ ਜੇ ਕੋ ਕਹਾਵੇ ਪ੍ਰਭ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹੇ ਦਾਤਾਰ ਤਿਸ ਦਿਨ ਹਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਉੱਟੇ ਹੋ ਰੋਗ ਨਾਨਕ ਸੁਜਨ ਸਤਾ ਰੋਗ ਜਿਉ ਮੰਦਰ ਕੋ ਥਾਮੇ ਥੰਮਨ ਤਿਉਂ ਗੁਰ ਕਾ ਸਬਦ ਮਨੇ ਅਸਤ ਮਨ ਜੋ ਪਾ ਖਾਣ ਨਾਮ ਚੜ੍ਹਤਰੀ ਪ੍ਰਾਣੀ ਕੁਰਚਨ ਲਗਨ ਨਿਸਤਰੇ ਜਿਉ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਕਾਸ ਜਿਉ ਮਾਉ ਧਿਆਨ ਮੇ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਨ ਸੰਤੀ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਅਲੋਚਾ ਪੂਰ ਮਨ ਮੂਰਖ ਕਾਏ ਬਿਲਾਈਏ ਪ੍ਰਭ ਲਿਖੇ ਕਾ ਲਿਖਿਆ ਪਈਏ ਦੁੱਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੁਰਤ ਸਹਿਜ ਤਾਰ ਜੋ ਕੁਛ ਕਰੇ ਸੋਈ ਸੁਖਮਾਨ ਬੂਲਾ ਖਾਏ ਫਿਰੇ ਅਜਾਨ ਕੌਣ ਬਸਤਾਈ ਤੇਰੇ ਸੰਗ ਲੱਪਟ ਰਿਓ ਰਸ ਗੋਬੀ ਪਤੰਗ ਰਾਮ ਨਾਮ ਜਪਰ ਦੇ ਮਾਏ ਨਾਨਕ ਪ੍ਰਸਥਿਤੀ ਕਰ ਜਾਏ ਜਿਸ ਵਕਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਾਂ ਜਬ ਮਾਨ ਲਿਖੋ ਮਨਮੋਲ ਰਾਮ ਨਾਮ ਹਿਰਦੇ ਮਹਿਤੋਲ ਲਾਦ ਖੇਪ ਸੰਤੇ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧੰਨ ਧਨ ਕਹੇ ਸਭ ਕੋਈ ਮੁਖੂ ਜਲ ਹਰਦਰ ਗੇ ਸੋਏ ਹੋ ਵਾਪਾਰ ਬਿਲਾ ਵਾਪਾਰੇ ਨਾਨਕ ਥਾਕੇ ਸਦਬਲ ਹਾਰੇ ਚਰਨ ਸਾਧ ਕੇ ਧੋਏ ਧੋਏ ਪੀਓ ਔਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਦੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇ ਵਡ ਪਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਿਕ ਬਿਗੰਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਛਾਕੇ ਉੱਠ ਗਈ ਸੰਤੇ ਦਰਾਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਲ ਹਾਰ ਭੂਕੇ ਕੋ ਦੇਵਤ ਅਧਾਰ ਸਰਮਦਾਨ ਜਾ ਕੇ ਦ੍ਰਿਸ਼ਟੀ ਮਾਏ ਪ੍ਰਭ ਲਿਖੇ ਕਾ ਲਹਿਣਾ ਪਾਏ ਸਭ ਕਿਛ ਤਿਸਕਾ ਉਹ ਕਰਨੇ ਯੋਗ ਤਿਸ ਬਿੰਦੂ ਸਰ ਹੋਆ ਨ ਹੋਗ ਜਪ ਜਨ ਸਦਾ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਹ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਚਣ ਨਿਰਮਲ ਥੀਆ ਜਾ ਕੇ ਮਨ ਗੁਰ ਕੇ ਪ੍ਰਤੀ ਤਿਸ ਜਨਾਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਹੋ ਲੋਏ ਜਾ ਕੇ ਹਿਰਦੇ ਕੋ ਹੋਏ ਸਚ ਕਰਨੀ ਸਤਾ ਕੀ ਰਹੇ ਸਤ ਹਿਰਦੇ ਸਤਮੁਖ ਕਹਿ ਸਾਚੀ ਦ੍ਰਿ ਸਾਚਾ ਆਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨਰੇਕ ਨਰੰਗ ਕਿਛ ਤ੍ਰੇ ਗੁਣ ਤੇ ਪ੍ਰਭਿੰਨ ਤਿਸ ਹੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਰੀ ਅਬਨਾਸੀ ਬ੍ਰਹਮਨ ਮੇਰਾ ਆਗਮਾਨੁ ਕੀ ਤੂ ਪ੍ਰੀ ਤਿਆਗ ਤਿਸ ਤੇ ਪ੍ਰੇਨਾਏ ਕਿਛ ਕੋਈ ਸਰਮ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਕਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੇ ਮਨ ਹੋਨ ਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਪਰਨ ਜਾ ਕਾ ਨੇਤਰ ਪੂਰ ਜਿਸਕਾ ਮੰਤਰਨ ਜਾਣੇ ਹੋਰ ਅਨਧਰੂ ਮੰਗਲ ਸੱਜਾ ਕੇ ਸਰਬ ਥੋਕ ਸੁਣੇ ਕਰਤਾ ਕਹਿ ਰਾਜ ਮਹਿਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗ੍ਰਸਤ ਮੈਂ ਭੋਗੀ ਤਿਆਏ ਤਿਆਏ ਭਗਤੀ ਸੁਖ ਪਾਇਆ ਨਾਨਕ ਤਿਸ ਪੁਰਖਾ ਕਨੇ ਅੰਤ ਨ ਪਾਇਆ ਜਾ ਕੇ ਲੀਲਾ ਕੀਮਤ ਨਾਏ ਸਗਲ ਦੇਵ ਹਾਰਿਆ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਨਦੇ ਜਨਦਾਸ ਨਾਮ ਤੇ ਆਵੇ ਸੇ ਥਿਉ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੇ ਸਾਜਨਾ ਵੇ ਤੇ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇ ਕਰੇ ਇੱਕ ਰੰਗ ਨਾਨਾ ਬਿਦਕੀ ਨੂੰ ਵਿਸਥਾਰ ਪ੍ਰਭ ਆਪਣਾ ਸੀ ਇੱਕ ਅੰਕਾਰ ਨਾਨਕ ਚਲਿਤ ਕਰੇ ਇੱਕ ਨਮਾਏ ਪੂਰ ਰਹੋ ਪੂਰਨ ਸਮਠਾਏ ਨਾਨਾ ਬਿਦ ਕਰ ਬਨਤ ਬਣਾਈ ਆਪਣੀ ਕਿਮਤਾ ਪੇ ਪਾਈ ਸਭ ਕਟ ਦਿਸਕੇ ਸਭ ਦਿਸਕੇ ਠਾਓ ਜਪ ਜਪ ਜੀਵੇ ਨਾਨਕ ਹਰ ਨਾਮ ਨਾਮ ਕੇ ਤਾਰੇ ਸਗਲੇ ਚੰਦ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮ੍ਰਿਤ ਵੇਦ ਪੁਰਾਣ ਨਾਮ ਕੇ ਤਾਰੇ ਸੁਨੰਦ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਾਤਾਲ ਨਾਮ ਕੇ ਤਾਰੇ ਸਗਲਾ ਕਾ ਨਾਮ ਕੇ ਤਾਰੇ ਪ੍ਰਿਆ ਸਭ ਪਵਨ ਨਾਮ ਕੇ ਸੰਗੁਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕਿਰਪਰ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬਜਾਇ ਤਿਸੈ ਸਫਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਬਚਨ ਸਾਧੁ ਉਪਦੇਸ਼ ਸਤ ਜਨ ਜਾ ਕੈ ਹਿਰਦੇ ਪ੍ਰਵੇਸ਼ ਸਤ ਨਿਰਬੁਰਜੇ ਜੇ ਕੋਈ ਨਾਮ ਜਪਤਾ ਕੀ ਕਥ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਕਤ ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕਿਮਿਤ ਨ ਜਾਣੇ ਕੀਆ ਨਾਨਕ ਜੋ ਤਿਸ ਪਾਵੇ ਸੋ ਵਰਤੀਆ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੁਝਿਆ ਤੁਸ ਆਇਆ ਸਵਾਦ
ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਏ ਹੋਏ ਤਾਂ ਤੇ ਦੁੱਖ ਅਟਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਟ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰਪ੍ਰਸਾਦ ਨਾਨਕ ਫਲ ਪਾਵੇ। ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ ਅਸ਼ਟਪਦੀ। ਚਰਨ ਸਤ ਸਤ ਪ੍ਰਸੰਹਾਰ, ਪੂਜਾ ਸਤ ਸਤ ਸੇਵਦਾ, ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤਿਆਵਨਹਾਰ, ਆਪ ਸਤ ਸਤ ਸਵਤਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸੰਤਾ, ਭਜਨਹਾਰ ਕੋ ਸਤ ਸਵੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਦੇ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਬਛਾਨਿਆ। ਜਾ ਕੈ ਹਿਰਦੇ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭੋ ਬਸਾਨਾ, ਜਿਸ ਤੇ ਉਪਜਾ ਤਿਸ ਮਾਏ ਸਮਾਨਾ, ਬਸ ਮਾਏ ਲੇ ਬਸ ਕਢਾਈ, ਤਾ ਕੋ ਭਿੰਨ ਕਹਿਣਾ ਜਾਈ। ਬੂਜੈ ਬੂਜਨ ਹਾਰ ਵਿਵੇਕ ਨਾਰਾਇਣ, ਮਿਲੇ ਨਾਨਕ ਏਕ ਠਾਕੁਰ ਕਾ ਸੇਵਕ, ਆ ਗਿਆ ਕਾਰੀ ਠਾਕੁਰ ਕਾ ਸੇਵਕ, ਸਦਾ ਪੁਜਾਰੀ ਠਾਕੁਰ ਕੇ ਸੇਵਕ, ਕੇ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਪਾਲਨ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਤੇ ਆਪ ਪ੍ਰਭ ਤਾਰੇ, ਨਾਨਕ ਸੋ ਸੇਵਕ ਸਾਧ ਸਾਧ ਸਮਾਰੇ। ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ, ਆਪਣੇ ਦਾਸ ਕੋ ਦੇਵ ਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੀ, ਤਾਂ ਕਿ ਕਤਮਿਤ ਕੋਈ ਨਾ ਲਾਖੇ। ਪ੍ਰਭ ਕੇ ਸੇਵਕ ਕੋ ਨ ਪਹੁੰਚੈ, ਪ੍ਰਭ ਕੀ ਸੇਵਕ ਪੂਛਤੇ ਉੱਚੇ, ਜੋ ਪ੍ਰਭ ਕੀ ਸੇਵਾ ਲਾਇਆ, ਨਾਨਕ ਸੋ ਸੇਵਕ ਦੇ ਜਿਸ ਪ੍ਰਗਟਾਇਆ, ਨਿੱਕੀ ਗਿਰੀ ਮੈਂ ਕਰ ਰਾਖੇ, ਬਸਮ ਕਰੇ ਲਸਕਰ ਕੋਟ ਲਾਖੇ। ਜਿਸ ਕਾ ਸਾਸਨ ਕਾਟਤਾਪ, ਤਾਕੂ ਰੱਖ ਦੇ ਕਰ ਹਾਥ, ਮਾਨਸ ਯਤਨ ਕਰਤ ਬਹੁ ਪਾਤ, ਕਰਤਵ ਬਿਰਥੇ ਜਾਤ, ਮਾਰੇ ਨਾ ਰਾਖੇ ਵਰਨਾ ਕੋਈ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭਲਕ ਵਡਾਣੀ, ਬਾਰ ਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤਿਓ ਮੰਥਨ ਤ੍ਰਪੀਏ, ਨਾਮ ਤੰਜਨ ਗੁਰਮੁਖ ਪਾਇਆ, ਜਿਸ ਕੇ ਚਵਰ ਨਾਹੀ ਦ੍ਰਿਸ਼ਟਾਇਆ। ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਾ ਸੰਗ, ਨਾਮ ਰਜੋ ਜਨ ਤ੍ਰਿਪਾਨੇ, ਮੰਤਨ ਨਾਮਹਿ ਨਾਮ ਸਮਾਨੇ, ਉਠਤ ਬੈਠਤ ਸੋਤ ਨਾਮ ਕਹੋ, ਨਾਨਕ ਜਨ ਕੇ ਸਤ ਕਾਮ। ਬੋਲੋ ਜਸ ਜੈ ਭਾਜਨ ਰਾਤ, ਪ੍ਰਭ ਆਪਣੇ ਜਨ ਕੀ ਨਿਦਾਸ ਕਰੇ, ਭਗਤ ਆਤਮ ਕੇ ਛਾਏ, ਪ੍ਰਭ ਆਪਣੇ ਸਿਉਂ ਰਹੇ, ਸਮਾਏ ਜੋ ਹੋਵਾ ਹੋ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਕਿ ਨਾ ਜਾਣੋ, ਆੜ ਪਹਿਰ ਪਰ ਬਸੇ ਅਜੂਰੇ ਕਹੋ, ਨਾਨਕ ਸਹੀ ਜਨ ਪੂਰੇ ਮਨ ਮੇਰੇ, ਤਿਨ ਕੀ ਓਟ ਲਿਹੇ ਮੰਤਨ ਆਪਣਾ ਤਿਨ ਜਨ ਦੇਹੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਜਿਸ ਕੀ ਸਰਮ ਸਰਬ ਸੁਖ ਪਾਵੇ, ਤਿਸ ਕੇ ਦਰ ਸਭ ਪਾਪ ਪਟਾਵੇ, ਅਬਰ ਸਿਆਨਪ ਸਗਲੀ ਚਾਰ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਣ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਸਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸੇ ਗੁਜਰੇ, ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕੋ ਗੁਰਸਦਾ ਦਿਆਲ, ਸਿੱਖੀ ਗੁਰੂ ਦੁਰਮਤ ਮਲ ਹਿਰੇ, ਗੁਰੂ ਬਚਨੀ ਹਰ ਨਾਮ ਉਛਰੇ, ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਆਟੇ, ਸਤਿਗੁਰ ਸਿੱਖੋ ਨਾਮ ਤਨ ਦੇ, ਗੁਰ ਕਾ ਸਿੱਖ ਵਟਪਾਗੀ ਹੈ। ਸਤਿਗੁਰ ਸਿੱਖਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀਆ ਗਿਆ ਮਨ ਮੇ ਸਹੇ। ਆਪਸ ਕੋ ਕਰ ਕਛ ਨਾ ਜਨਾਵੇ, ਹਰ ਨਾਮ ਹਿਰਦੇ ਸਤਿਆਵੇ, ਮਨ ਬੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਜ ਰਾਜ, ਸੇਵਾ ਕਰ ਤੋ ਹਿਨੇ ਕਾਮੀ, ਤਿਸ ਕੋ ਪ੍ਰਭ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤਲੇ। ਬੀਸ ਬਿਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੇ, ਸੋ ਸਤਿਗੁਰੂ ਜਿਸ ਹਿਰਦੇ ਹਰ ਨਾਮ ਅਨਗਿਬਾਰ, ਗੁਰ ਕੋ ਬਲ ਜਾਓ। ਸਰਬ ਨਿਧਾਨ ਜੀ ਕਦਾ ਥਾ, ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕੇ ਆਪ ਨਹੀਂ ਕਛ ਪਰਮ ਸਹਿ, ਸਿਆਨਪ ਲਿਆ ਨਾ ਜਾਈਏ, ਨਾਨਕ ਕੇ ਸਾ ਗੁਰ ਪਟਭਾਗੀ ਪਾਈਏ। ਸਫਲ ਦਰਸ਼ਨ ਪੇਖਤ ਪੁਨੀਤ, ਪਰ ਸਤ ਚਰਨਗਤ ਨਿਰਮਲ ਰੀਤ, ਪੇਟ ਸੰਗ ਰਾਮ ਗੁਰ ਰਵੇ ਸਾ ਪਾਰ ਰੂੰ, ਕੀ ਦਰਗੇ ਗਵੇ ਸੁਨ ਕਰ ਬਚਨ ਕਰ ਨਾਗਾਨੇ, ਮਨ ਸੰਤੋ ਕਾਥਮ ਪਤਿਆਨੇ। ਪੂਰਾ ਗੁਰੂ ਖਿਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ, ਪੇਖੇ ਹੋਏ ਸੰਤ ਗੁਣ ਬੇਅੰਤ, ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ, ਤਿਸ ਲੈ ਮਿਲਾਏ ਜਿਹ ਬਾਏ, ਕੁਛ ਤਤ ਨੇਕ ਸਤਿਪੁਰਖ ਪੂਰਨ ਵਿਵੇਕ। ਕਾਹੂ ਬੋਧ ਨ ਪਹੁੰਚਤ ਪਾਣੀ, ਅਗਮ ਗੋਚਰ ਪ੍ਰਭ ਨਿਰਬਾਣੀ, ਨਿਰਾ ਹਰ ਨਿਰਵੈਰ ਸੁਖਦਾਈ, ਤਾਂ ਕਿ ਕੀਮਤ ਕਿਨੇ ਨ ਪਾਈ, ਅਨਕ ਭਗਤ ਬੰਧਨ ਕਰੇ, ਚਰਨ ਕਮਲ ਹਿਰਦੈ ਸਿਮਰਹੇ। ਸਾਧ ਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਣੇ, ਵਰਸ ਪਾਵੇ ਜਨ ਕੋਈ, ਅੰਮ੍ਰਿਤ ਪੀਵੇ ਅੰਮ੍ਰਿਤ ਸੁਖੇ, ਉਸ ਪੁਰਖ ਕਾ ਨਾਹੀਂ ਕਦੇ ਬਿਨਾਲ, ਜਾ ਕੇ ਮਨ ਪ੍ਰਗਟੇ ਗੁਣਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵ ਕੋ ਦੇ, ਮੋ ਮਾਇਆ ਕੇ ਸੰਗ ਨ ਲੇ, ਮਨ ਮੇ ਰਾਖੇ ਹਰ ਹਰ ਏਕ ਅੰਧਕਾਰ, ਦੀਪਕ ਪ੍ਰਗਾਸੇ, ਨਾਨਕ ਪ੍ਰਮੋ ਦੁਖ ਤੇ ਤੇ ਨਾਸੇ। ਤਪਤ ਮਾਹੇ ਠਾਠ ਵਰਤਾਈ, ਪਿਆ ਦੁਖ ਨਾਠੇ ਪਾਈ, ਨਿਤ ਨੰਬਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਹੁੰਚੁ ਕਾ ਨਿਰਭੋ ਹੋਏ ਵਸੇ, ਸਗਲ ਪਿਆਤ ਮਨ ਤੇ ਖੈ ਨਸੇ।
ਜਿਸਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਤ ਪਾਈ ਚੁੱਕੇ ਬ੍ਰਹਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣਾਪ ਸਰਗੁਣ ਪੀਓਈ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਣਾਈ ਕੋਈ ਸਰਮ ਨੰਤਰ ਏਕੋ ਸੋਇ ਓਤ ਪੋਤ ਰਵੇ ਆਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਤਾਰੀ ਅੰਧਿਕ ਬਾਦ ਨਾਨਕ ਬਲਹਾਰੀ ਸੋਗ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰਨਾ ਮਾਧਾਰ ਔਰ ਪਵਤ ਸਮੀਤ ਵਿਸਾਰੋ ਚਰਨ ਕਮਲ ਰਿਦਮੇ ਔਰ ਤਾਰੋ ਕਰਨ ਕਰਨ ਸੋ ਪ੍ਰਭ ਸਮਰਤ ਦ੍ਰਿੜ ਕਰ ਗਹੋ ਨਾਮ ਹਰ ਵਤ ਇਹੋ ਤਨ ਸੰਚੋ ਹੋਵੋ ਭਗਵਾਨ ਸੰਜਨਾ ਕਾ ਨਿਰਮਲ ਮਨ ਤਾ ਏਕ ਆਸ ਰਾਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਤਨ ਕੋ ਚਾਰ ਗੁਣ ਟੁਟਾਵੇ ਸੋ ਤਨ ਸਹਿਵੈ ਤੇ ਪਾਵੇ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪਰੀ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾਧ ਸੋਭਾ ਬਜਾਰ ਕੀ ਸੰਨੀ ਅਨਿਕ ਉਪਾਵੀ ਰੋਗ ਨਾ ਜਾਹੇ ਰੋਗ ਮਿਟੇ ਹਰ ਅਵਖਤ ਲਾਏ ਸਰਮ ਨਿਦਾਨ ਵੇ ਹਰ ਨਾਮ ਨਿਦਾਨ ਜਪ ਨਾਨਕ ਦਰ ਕੇ ਪ੍ਰਵਾਨ ਮਨ ਪ੍ਰਭੋ ਦੋ ਹਰ ਕੇ ਨਾਇਨ ਦੇ ਦਸਤਾਵਤਾ ਬੈਠਾਏ ਤਾਖੋ ਬਿਘਨ ਨਾ ਲਾਗੇ ਕੋਈ ਜਾ ਕੇ ਹਿਰਦੇ ਬਸੇ ਅਰਸੋਈ ਕਲ ਤਾ ਠਾਂਡਾ ਹਰ ਨਾਮ ਸਿਮਰ ਸਿਮਰ ਸਵਸਥਾ ਸੁਖ ਪਾਓ ਪੋਬਿਨ ਸੇ ਪੂਰਨ ਹੋਏ ਆਸ ਭਗਤ ਪਾਇਆ ਤਮ ਪ੍ਰਗਾਸ ਤਿਤ ਘਰ ਜਾਏ ਬਸੇ ਆਪਣਾ ਸੀ ਕਉਨਾ ਨਾ ਕਾਟੀ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਹੋ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਨ ਆਧਾਰ ਨੁਕ ਪਾਵਨ ਛੁਟਨ ਹਾਰੇ ਸਿਮਰਿਤ ਸਾਸਨ ਵੇਦ ਵਿਚਾਰੇ ਹਰ ਕੀ ਭਗਤ ਕਰਹੋ ਮਨ ਲਾਏ ਮਨ ਬੰਚਨ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤੰਨਾ ਦੁਖਿਆ ਲਪਟਾਵੇ ਮੂਰਖ ਮਨਾ ਸੁਤਮੀਤ ਕੁਟੁੰਬ ਬਨਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸਸਥੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿੰਦੀ ਏ ਤੁਸ ਬੁਝੇ ਨਾ ਬਿਗਾਨਾ ਨਾਮ ਵਿਸਾਰਨਾ ਪੁਛਤਾਨਾ ਗੁਰ ਕੀ ਮਤੁ ਲਿਖੇ ਆਨੇ ਭਗਤ ਵਡਾ ਵੋ ਡੂਬੇ ਸਿਆਣੇ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਰਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਬਿਖ ਜਾਏ ਆਪ ਜਪੋ ਅਵਰ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਦਰ ਕੋ ਨਾਮ ਸਹਿ ਸਵਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤਰਸ ਮੈਲ ਬਿੰਸ ਜੈ ਹਮੇ ਬਿਖਪੈਲ ਹੋਏ ਅਛਿਨ ਬਸੇ ਸੁਖਨਾਲ ਸਾਸ ਵਿਰਾਸਰ ਨਾਮ ਸਮਾਨ ਛਾੜ ਸਿਆ ਨਪ ਸਗਲੀ ਮਨਾ ਸਾਸੰਗ ਪਾਵਹੇ ਸਚ ਤਨਾਰ ਪੂੰਜੀ ਸੰਜ ਕਰੋ ਵਿਵਹਾਰ ਜਾਂ ਸੁਖ ਦਰਗੇ ਜੇ ਕਾਲ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਚਾ ਕਹਿ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਹੈ ਕਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਰਾ ਪੂਰਨ ਪੂਰ ਰਹੋ ਪ੍ਰਭਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਰਾਜ ਪ੍ਰਾਚਤ ਗਏ ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭਾਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਧ ਸਾਧ ਪ੍ਰਭ ਤੁਮੇ ਥਿਆਵੋ ਚਰਨ ਕਮਲ ਛੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮਾਂਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਇਆ ਰਸ ਪਾਵੇ ਬਿਰਲਾ ਕੋਈ ਜਿਨ ਛਾਕੇ ਸੇ ਜਿਨ ਤ੍ਰਿਪਤਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੁਬਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਿਨ ਲਵਲਾਗ ਬਟਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁਖ ਭ੍ਰਮ ਗਿਆ ਇਸਪੁਨੀ ਸਰਦਾ ਸਭ ਪੂਰੀ ਰਬ ਰਹਿਆ ਸਾਧ ਸੰਗ ਅਜੂਰੀ ਜਿਸਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੇ ਜੇ ਕਾਲ ਨ ਪਾਨੇ ਸੋ ਕਿਉਂ ਬਿਸਰੇ ਜੇ ਕੀ ਆ ਜਾਣੇ ਸੋ ਕਿਉਂ ਬਿਸਰੇ ਜਿਨ ਸਭ ਕਿਸ ਦੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਕੇ ਸੋ ਕਿਉਂ ਬਿਸਰੇ ਜੇ ਬਿਕਤੇ ਕਾਢੇ ਜਨਮ ਜਨਮ ਕਾ ਟੂਟਾ ਗੰਢੇ ਗੁਰਪੂਰੇ ਤਤ ਇਹ ਬੁਝਾਇਆ ਪ੍ਰਭਨਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪ ਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪੋ ਅਵਰੇ ਨਾਮ ਜਪਾਓ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀ ਚਾਰ ਸਰਬ ਕਲਿਆਣ ਸੂਖ ਨਿਧ ਨਾਮ ਬੁੱਢ ਜਾਤ ਪਾਏ ਬਿਸਰਾਮ ਸਾਗਲ ਦੁਖਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾ ਸੁਭ ਜੀ ਪ੍ਰੀਤ ਪ੍ਰੇਮ ਰਸਾਓ ਮੰਤਨ ਅੰਤਰ ਇਹ ਸੁਆਓ ਨੇਤਰੋ ਪੇਗ ਦਰਸ ਸੁਖ ਹੋਏ ਮਨ ਵਿਕਸੇ ਸਾ ਚਰਨ ਧੋਏ ਭਗਤ ਜਨਾ ਕੇ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸ ਦੀ ਜੇਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ
ताकि उपमा कही न जाए, नानक रहा सर्व समय। प्रभ बख्शन दीन दयाल, भगत वचलस्ता कृपाल, नाथ नाथ गोविंद गोपाल, सर्व कटा कर्त प्रतपाल, आदि पुरुख कारण करतार, भगजना के प्राण आधार, जो जो जपे सो हुए पुनीत भगत पाए, लावे मन हित, हम निर्गुण यार नीच जान, नानक तुमरी शरण पुरख भगवान, सर्व बैकुण मुकदमोक पाए, किनम करके गुण गाए, अनिक राज भोग बड़े आई, हर के नाम की कथा मन पाई, बहु भजन का पर संगीत रसना जपती, हर नित पलि सुकरनी, सो बातन मंत, हृदय बसे पूर्ण गर्मंत, साध संग प्रवति हो निवास, सर्व सुख नानक प्रकाश लोक, सरगुण निर्गुण निरंकार, सुन समाधिया पापन किया, नानक आपे ही प्रजा पष्टपदी, जब कार्य हो कष्ट न दृष्टिता, पापन तब केते होता, जब तारी अपन सुन समाद, तब बैर विरोध की संकमात, जब इसका वरण चह न जाप, तब हर सो को किसे व्याप, जब आपन आप पार ब्रह्म, तब मौका किसोत परम, आपन खेल आपतीजा, नानक करने हार न दूजा, जब होत प्रब केवल तनि, तब बंद मुकत को किसको गनी, जब एक हर गम पार, तब नरक सुर्ग कह कौन अवतार, जब निर्गुण प्रभ सह सुभाए, तब से सकत कहो कित ठाए, जब आपे आप अपनी जो तरे, तब कवन डर कवन कदरे, अपन चरिताप करने हार, नानक ठाकुर गम पार, अब नासी सुखापना संते, जनमरन को कह अपनासन, जब पूर्ण करता प्रभ सोए, तब जम की त्रास कहो हो कि सोए, जब अभिगत गोचर प्रवेका, तब चित्र गुप्त किस पूछत लेखा, जब नाथ निरंजन गोचर गादे, तब कौन छुटे कौन बंधन बांधे, अपन आप ही अचर जा, नानक अपन रूप आप ही ऊपर जा, जह निर्मल पुरख पुरख पत होता, ते बिन महल कहो क्या तोता, जय निरंजन रंग का निर्वाण, ते कौन को मान कौन अपमान, जह स्वरूप केवल जगदी से चाल चदर लगत कहो कि, जे जो स्वरूपी जो संग समावे, ते किसे भूखान तृप्तावे, करण करावन करने हार, नान करते काना ही सुमार, जब अपनी शोभा अपन संग बनाए, तब कौन माए बाप मित्र सुनभाई, जय सर्व कला पह परवीन, ते वेद कतेब कहा को छीन, जब अपन आपा पुरतारे, तब सगन अपसंग का विचारे, जय आपन ऊंच आपन आप नीरा, ते कौन ठाकुर कौन कहिए, जेरा बिस्मन बिस्म रहे बिस्माद, नानक अपनी गजान हो आप, जय अचल अचेत अपेत समाया, वहाँ किसे व्यापत माया, आपस को आप ही आदेश, ते गुण का ना ही प्रवेश, जे एक एक भगवंता, ते कौन अचिंत किस लागे चिंता, जे अपना पाप तियारा, ते कौन कते कौन सुन निहारा, बहु बेन तूषते ऊंचा, नानक आपस को आपे पहुँचा, जय आप रचियो प्रपंच कर, त्योगुण में किनो विस्तार, पापुन ते पई कहवत को, नर को स्वर्ग बंछावत, आल जाल माया जंजाल, हुमे मो परम पे पाल, दुख सुख मान अपमान अनेक प्रकार की, बख्यान अपन खेला कर देखे, खेल संकोच चेतव, नानक एक जय अवगत भगत आप, जय पसरे पासा संत प्रताप, दुह पाका पैतनी उनकी स्वभाव, हूँ बनिया पे कौत करे न तुझो, जा पह रस भोग निर्जोग, जिस पावे तिस आपन नाय लावे, जिस पावे तिस खेल खिला।

ਸ਼ੋਕ ਜੀ ਅਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸਟਾ ਰਾਸ਼ਟਪਤੀ ਆਪ ਕਥੇ ਆਪ ਸੁਣੇ ਹਾਰ ਆਪ ਹੀ ਕਾਪ ਵਿਸਥਾਰ ਜਾਤ ਪਾਵੇ ਥਾ ਸ੍ਰਿਸ਼ਟ ਉਪਾਏ ਆਪਣੇ ਪਾਣੀ ਲੈ ਸਮਾਏ ਤੁਮ ਤੇ ਬਿਨੇ ਕਿਛ ਹੋਈ ਆਪਨ ਸੋ ਸਭ ਜਗਤ ਪ੍ਰੋਏ ਜਾਕੋ ਪ੍ਰਭ ਜੀਓ ਆ ਬੁਝਾਏ ਸਚਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤਕਾ ਬੀਤਾ ਨਾਨਕ ਸਕਲ ਸ੍ਰਿਸ਼ਕਾ ਜੀਤਾ ਜੀ ਅਜੰਤਰ ਸਭਤਾ ਕੇ ਹਾ ਦੀਨ ਦਿਆਲ ਨਾਥ ਕੁਨਾਥ ਜਿਸ ਰਾਖੇ ਜਿਸ ਕੋਈ ਨਾ ਮਾਰੇ ਸੋਮੂ ਆ ਜਿਸ ਮਨੋ ਵਿਸਾਰੇ ਤੇ ਸਚਵਰ ਕਾਕੋ ਜਾਏ ਸਭ ਸਿਰੇਖ ਨਿਰੰਜਨ ਰਾਏ ਜੀ ਅਕੀ ਜੁਗ ਜਾ ਕੇ ਸਭ ਹਾਥ ਅੰਤਰ ਬਾਰ ਜਾਨੋ ਸਾਥ ਗੁਣ ਨਿਧਾਨ ਬੇਅੰਤਾ ਪਾਰ ਨਾਨਕ ਦਾਸ ਦਾ ਬਲਹਾਰ ਪੂਰਨ ਪੂਰ ਹੈ ਦਇਆਲ ਸਭ ਉੱਪਰ ਹੋਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਦਰ ਜਾਮੀ ਰਹੋ ਬਿਆਪ ਪ੍ਰਤਪਾਲੇ ਜੀਅਨ ਬਹੁ ਪਾਤ ਜੋ ਜੋ ਰਚੋ ਸੋ ਤਿਸੇ ਤਿਆ ਜਿਸ ਪਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਤਿਸ ਕੀ ਆਸ ਨਿਵਰਤੀ ਜਾਏ ਸੇਵਕੋ ਸੇਵਾ ਬਣਾਈ ਕੁੰਭੁਜ ਪ੍ਰਮਤ ਪਾਈ ਸੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੂਰ ਪਏ ਨਿਰਵੈਰ ਅੰਦਿਨ ਪੂਜ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕਾਰ ਪ੍ਰਭਾਵ ਪਹਿ ਮੇਲੇ ਸਾਧ ਸੰਗ ਮਿਲ ਕਰਹੋ ਆਨੰਦ ਗੁਣ ਗਾਓ ਪ੍ਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਕਾ ਕਰਹੋ ਦਾਰ ਅੰਮ੍ਰਿਤ ਬਚਨ ਅਰਕੇ ਗੁਣ ਗਾਓ ਪ੍ਰਾਣ ਤਨ ਕਾ ਹੇ ਸੁਆਓ ਆਠ ਪਹਿਰ ਪ੍ਰਪੇਖੋ ਨੇਰਾ ਮਿਟਿਆ ਗਿਆਨ ਬਿਨਸਿਆ ਨੇਰਾ ਸੁਣ ਉਪਦੇਸ ਹਿਰਦੇ ਵਸਾਓ ਮਨ ਵਿਛੇ ਨਾਨਕ ਫਲ ਪਾਓ ਹਲਤ ਪਲਤ ਦੁਲਿਓ ਸਵਾਰ ਰਾਮ ਨਾਮ ਮੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੇ ਤੇ ਸਾਚ ਪ੍ਰੀਖਿਆ ਮੰਤਰ ਨਾਮ ਜਪ ਹੋ ਲਿਵਲਾਏ ਦੁਖ ਦਰਦ ਮਨ ਤੇ ਬੋ ਜਾਏ ਸੱਚ ਪਾਪਾਰ ਕਰੋ ਵਾਪਾਰੀ ਦਰਗੇ ਨਿਭੇ ਕੇਵ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਪਹੁਰ ਨਾਭੇ ਜਾਏ ਤਿਸਤੇ ਦੂਰ ਕਾਕੋ ਜਾਏ ਉਬਰੇ ਰਾਖਨ ਹਾਰ ਤਿਆਏ ਨਿਰਭਉ ਜਪੇ ਸਕਲ ਪੋ ਮਿੱਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ ਦਰਸਨ ਪੇਖਤ ਉਦਰਸ ਚਰਨ ਕਮਲ ਜਾ ਕੇ ਅਨੂਪ ਸਫਲ ਦਰਸਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਕੈ ਨਿਕਟ ਨਾਵਤ ਕਾਲ ਅਮਰ ਪੇ ਅਮਰਾਪਤ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭਰੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਏਕਸ ਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਏ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ ਕਾ ਵਿਸਰਾਮ ਸੁਨ ਸਮਾਧ ਅਨਹਤੇ ਨਾਦ ਕਹਿ ਨ ਜਾਈ ਅਚਰਜ ਵਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਹਰ ਅਨੰਤ ਘੜ ਘੜ ਵਿਆਪ ਰਿਹਾ ਭਗਵੰਤ ਤਰਨ ਮਾਇਆ ਆਕਾਸ਼ ਪਿਆ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਵੈ ਸੰਦਰ ਮਾਏ ਚਾਰ ਕੁੰਡ ਦੇ ਦਿਸੇ ਸਮਾਏ ਦਿਸੇ ਵਿ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਚਰ ਸੁਰ ਨਖਤਰ ਮੇਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਬ ਹੂੰ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਜਾ ਧਾਰ ਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪ੍ਰਮ ਕਾ ਨਾਸ ਨਾਨਕ ਤਿਨ ਮੇਹ ਵਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸਾਂਝਨਾ ਕਹਿਰ ਦੇ ਸਭ ਧਰਮ ਸਾਂਝਨਾ ਸੁਨੇ ਸੁ ਬਚਨ ਸਰਬ ਆਪੀ ਰਾਮ ਸਿੰਘ ਰਚਨ ਜਿਨ ਜਾਤਾ ਤਸਕੀਏ ਰਹਿ ਸਤ ਬਚਨ ਸਾਧੂ ਸਭ ਕਹੇ ਤੂ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਰੀ ਉਤਪਾ ਤਿਸ ਪਾਵੇ ਤਾਂ ਕਰੇ ਵਿਸਥਾਰ ਤਿਸ ਪਾਵੇ ਤਾਂ ਇਕ ਅੰਕਾਰ ਨਿਕਲਾ ਲਖੀ ਨ ਜਾਏ ਜਿਸ ਪਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਜ ਸਾਪ ਜਨਾਏ ਨਾਨਕ ਜਨਾਬ ਜਾਏ ਸਰਪੂਤ ਆਪ ਪਰਤਾਰਾ ਸਰਮ ਨੈਨ ਆਪ ਪੇਖ ਨਹਾਰਾ ਸਗਲ ਸਮਗਰੀ ਜਾ ਕਥਨਾ ਆਪਨ ਜਨ ਆਪਨ ਜਸ ਆਪੀ ਸੁਨਾਵਨ ਜਾਨ ਖੇਲ ਬਣਾਇਆ ਗਿਆ ਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਪਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਪਾਵੇ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕੋ ਕਿਨਹੇ ਕਛ ਕਰਾ ਆਪਲਾ ਕਰ ਤੂੰ ਤਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਤਾਰੀ ਸਭ ਸਾਚ ਓਤ ਬੋਤ ਆਪਨ ਸੰਗਰਾਚ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੇ ਤਿਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸਤਰ ਦੇ ਭਗਵੰਤ ਧਨ ਧਨ ਧਨ ਜਨਾਇਆ ਜਿਸ ਪ੍ਰਸਾਦ ਸਭ ਜਗਤ ਪਰਾਇਆ।

0: ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਤੇ ਤੁਕੀ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੀ, ਵਾਹਿਗੁਰੂ ਵਾਹਿਗੁਰੂ ਗੁਰੂ ਜੀ। ਜਪੋ ਸਤਨਾਮ ਸਤਨਾਮ ਸਤਨਾਮ ਜੀ।
1: ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵੇ ਜੇ ਸੋਚੀ, ਲਖਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾਂ ਲਿਵਤਾਰ, ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ। ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਏ ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ, ਸਿੱਖ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਈ, ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੇ ਨੀਸਾਣ, ਗਾਵੇ ਕੋ ਗੁਣ ਵਡਿਆਈ ਆਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਪੈ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ, ਕਥਨਾ ਕਥੀ ਨਾ ਆਵੇ ਥੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੀ, ਜੁਗਾ ਜੁਗੰਤਰ ਖਾਹੀ ਕਾਹੀ, ਹੁਕਮੀ ਹੁਕਮ ਚਲਾਏ ਰਾਹੁ, ਨਾਨਕ ਯੁਗ ਸਹਿ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਅਖੇ ਮੰਗੇ ਦੇਹ ਦੇਹ ਦਾਸ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦੱਸੈ ਦਰਬਾਰ, ਮਹਾਉ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾ ਉਡਿਆਈ, ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸੁਚਿਆਰ, ਥਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਂ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਹਾਵਾ ਜੇ ਤਿਸ ਭਾਵਾ, ਉਹਨ ਭਾਵੇਂ ਕਿ ਨਹਾਈ ਕਰੀ ਜੇ ਤੀਸਰ ਠੁਪਾਈ, ਵੇਖਾਂ ਉਹਨ ਕਰਮਾ ਕਿ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਦੁਖ ਚਾਰੇ ਆਰ ਜਾ, ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਈ, ਚੰਗਾ ਨਾ ਰਖਾਈ ਕੈ ਜਸ ਕੀਰਤ ਜਾਗ ਲਈ। ਜੇ ਤਿਸ ਨਦਰ ਨਾ ਆਵੇ ਤਾਂ ਆਤ ਨਾ ਪੁੱਛੇ ਕਿ ਕੀਟਾਂ ਦਰ ਕੀਟ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀ ਸੁਰਨਾ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨਾ ਸਕੈ ਕਾਲ ਨਾਨ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਕਸਲਾਣ ਮੰਦ ਸੁਣੈ ਜੋ ਜਗਤ ਤਨ ਭੇਦ ਸੁਣੈ ਸਾਸਤ੍ਰ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤਸੰਗ ਤੋਂ ਗਿਆਨ ਸੁਣੈ ਅੜਛੜ ਕਾ ਇਸ਼ਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਰਾ ਗੁਣ ਵਿਗਾਸ ਸੁਣੈ ਸ਼ੇਖ ਪੀਰ ਪਾਤ ਸਾਹ ਸੁਣੈ ਅੰਧੇ ਪਾਵੇ ਰਾਹੋ ਸੁਣੈ ਹਾਥ ਵੈਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਈ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਪੁਣ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਈ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਾਵੇ ਨਾ ਭੇਖੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਈ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਭਾਵੇ ਦਰਗੇ ਮਾਨ ਪੰਚੇ ਸੋਹ ਹਿਦਰ ਰਾਜਾਨ ਪੰਚਾਂ ਕਾ ਗੁਰੂ ਜੀ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰੁਣੇ ਨਾਹੀ ਸੁਮਾਰ ਧੌਲ ਧਰਮ ਦਿਆ ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਧੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕੌਣ ਜੋਰ ਜੀ ਅਜਾਤ ਰੰਗਾ ਕੇ ਨਾਪ ਸੁਭਨਾ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਵੇ ਕੋ ਕਵਾ ਤਿਸਤੇ ਹੋਏ ਲਖ ਦਰਿਆ ਕੁਦਰਤ ਕੌਣ ਕਹਾ ਵਿਚਾਰ ਵਾਰ ਨ ਜਾਵਾਏ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਯੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਸੰਖ ਮੋਹ ਲਿਵਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋ ਅਸੰਖ ਗੱਲ ਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਕਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਅਖਰੀ ਨਾਮ ਅਖਰੀ ਸਾਹ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸਰ ਨਾਹਿ ਜਿਪੁਰ ਮਾਇ ਤਿਪ ਤਿਪਾਹੇ ਜੇਤਾ ਕੀਤਾ ਤੇਤਾ ਨਾਵਣ ਨਾਵੇਂ ਨਾਹੀ ਕੋਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਕੇ ਮੂਤ ਭਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਧੋਪੈ ਨਾਵੇਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਦਾਨ ਜੇ ਕੋ ਪਾਵੈ ਤੁ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤਾ ਭਗਤ ਨਾ ਹੋਏ ਸਵਸਤੀ ਹੱਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹ ਕਵਣ ਜਿਤ ਹੋਆ ਕਾਰ ਵੇਲਾ ਭਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ ਸਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣਕ ਵਾਤ ਸਹਿ ਸਠਾਰ ਕਹਿਣਕ ਤੇ ਬਾਸ ਲਿਖ ਧਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਡਾਕੀਏ ਆਪੇ ਜਾਣੇ ਆਪ ਸਾਹ ਲਾਹੀ ਸਾਹ ਲਾਹੇ ਤੀ ਸੁਰਤ ਨਾ ਪਾਈਏ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਏ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਣੀ ਜੇ ਤਸਮਰੁਣਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਨਾ ਕਰਣੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਅਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਅੰਤ ਨਾ ਜਾਣੇ ਕੋਈ ਬਖਤਾ ਕਹੀਏ ਬਖਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ ਇਹ ਵਡੂਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗ ਹੇ ਜੋ ਦਿਆ ਪਾਰ ਕੇਤੇ ਆਗਣਿਤ ਨਹੀਂ ਵਿਚਾਰ ਕੇਤੇ ਖੱਪ ਟੁੱਟਹੇ ਬੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁੱਖ ਭੁੱਖ ਸਦ ਮਾਰੇ ਪੈਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਇ ਆਖਣ ਪਾਇਓ ਹੋ ਜਾਣੇ ਜੇ ਤੀਆਂ ਮੂੰਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਪੀ ਕੇ ਜਿਸ ਨੂੰ ਬਖਸ਼ੇ ਸਿਫਤ ਸਾਹ ਲਾਹ ਨਾਨਕ ਪਾਤ ਸਾਹੀ ਪਾਤ ਸਾਹੋ ਮੁਲ ਗੁਣ ਮੁਲ ਵਾਪਾਰ ਮੁਲ ਵਾਪਾਰੀ ਮੁਲ ਭੰਡਾਰ ਮੁਲਾਵੇ ਮੁਲੈ ਜਾਹੇ ਅਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਣ ਅਮੁੱਲ ਤੁਲ ਮੁੱਲ ਪਰਵਾਣ ਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖਰੇ ਲੇਵਲਾ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੇ ਆਖੇ ਦੇ ਆਖੇ ਗੋਪੀ ਤੇ ਗੋਵਿੰਦ ਆਖੇ ਇਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰਹੇ ਤਾਂ ਆਖ ਨਾ ਸਕਹੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿਸ਼ੋ ਕਹੀਨ ਕੀਤੇ ਗਾਵਣ ਹਾਰੇ ਗਾਵਹਿ ਤੁਹਨੋ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਮ ਸਦਾ ਸਵਾਰੇ ਗਾਵਹਿ ਦਿਨਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸੇ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵੇ ਜੋ ਤੁਦ ਭਾਵਨ ਡੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸੰਪਤ ਝੋਲੀ ਧਿਆਨ ਕੀ ਗ੍ਰਹਿ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸਿਆ ਦੇਸ ਆਦਿ ਨੀਰਾ ਨਾਦਿਆ ਨਾਹ ਤੁਜ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਧ ਸੰਜੋਗ ਜੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਦੇਸ ਤਸਿਆ ਦੇਸ ਆਦਿ ਨੀਲ ਨਾਦਿਆ ਨਾਹ ਤੁਜ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤੰਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਹੋ ਵੇਖੇ ਉਹਨਾਂ ਨਜ਼ਰ ਨਾ ਆਵੇ ਬਖਤਾ ਹੋ ਵਿਡਾਣਾ ਦੇਸ ਤਸਿਆ ਦੇਸ ਆਦਿ ਨੀਲ ਨਾਦਿਆ ਨਾਹ ਤੁਜ ਜੁਗ ਜੁਗ ਏਕੋ ਵੇਸ ਆਸਣ ਲੋਇਲ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦਿ ਨੀਲ ਅਨਾਦਿ ਅਨਾਹ ਤੂ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਾਉ ਲੱਖ ਹੋਏ ਲੱਖ ਹੋਵੇ ਲੱਖ ਵੇਸ ਲਗ ਲੱਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖ ਕਰਮ ਕੇਤੇ ਪਵਣ ਪਾਣੀ ਵਹਿ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਨੂੰ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਂ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੀ ਨਾ ਠਾਗੇ ਜਾਹੇ ਜਿਨਕੇ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬ੍ਰਹਮੰਡ ਜੇ ਕੋ ਕਥੇ ਤਾਂਤ ਨਾਂਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਸਵੈ ਪ੍ਰਸਾਦ ਸਵਈਏ, ਸਰਾਵਗ ਸੋਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੋਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰ ਹੀ ਦੇਸ ਕੋ ਦੇਖ ਰਹਿਓ ਮਤ ਕਉ ਨਾ ਦੇਖਿਤ ਪ੍ਰਾਨ ਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਮਾਤੇ ਮੈਂ ਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੁਦ ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਪੁਜਾਨ ਕੇ ਭੂਪ ਭਲੀ ਵਿਧ। ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕੌ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦਸਾਨ ਕੋ, ਬਾਜਤ ਢੋਲ ਮ੍ਰਦੰਗ ਨਗਾਰੇ। ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਜਾਰੇ, ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੰਤ ਕੌਂਦ ਕੇ ਧਾਮ ਸਿਧਾਰੇ। ਤੀਰਥ ਨਾਨ ਦਿਆ ਦੰਦਾਨ ਸੁਸੰਜਮ ਨੇਮ ਅਨੇਕ ਵਸੇਖੈ, ਵੇਦ ਪੁਰਾਣ ਕਤੇਵ ਕੁਰਾਨ, ਜ਼ਮੀਨ ਜਵਾਨ ਸਬਾਨ ਕੇ ਪੇਖੇ ਪੌਣ ਆਹਾਰ ਜਤੀ ਜਿਤਾ।

ਬਾਰ ਧਿਆ ਹੈ ਤਾਂ ਕਿ ਕਾਲ ਨਿਕਟਨ ਹੈ ਐ ਹੈ ਰੱਛਾ ਹੋਇ ਤਾਂ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦਿਸਤਨ ਜਾਏ ਨ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਧ ਸਿੱਧ ਘਰਮੁ ਸਭ ਹੋਈ ਦੁਸ਼ਟ ਛਾਹ ਚੁਹੈ ਸਕੇ ਨਾ ਕੋਈ ਏਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਪਾਸ ਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰ ਦੁਸ਼ਟ ਤੇਰਾ ਖੜਗ ਕੇ ਤਮੈਂ ਸਰਣ ਤਿਹਾਰੀ ਆਪ ਹਾ ਦੇ ਲਿਹੁ ਉਭਾਰੀ ਸਰਬ ਠੌਰ ਮੈਂ ਹੋ ਸਾਈ ਦੁਸ਼ਟ ਉਤੇ ਲਿਹੁ ਬਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟੋ ਖਿਨ ਕੋ ਛੈ ਕਰਤਾ ਸ੍ਰੀ ਸਤੁਜ ਭਏ ਦੇ ਆਲਾ ਪੂਰਨ ਕਰਾ ਗ੍ਰੰਥ ਤਤਕਾਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣਿਆਈਆਂ, ਸ਼ਬਦੋਤਾਂ ਗਾਵ, ਹਰੀ ਕੇਰਾ ਮੰਜਣੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾਰੋ, ਹਰ ਨਾਲੇ ਹਰ ਨਾਲ ਡੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨ, ਅੰਗੀਕਾਰ ਹੋ ਕਰੇ ਤੇਰਾ ਕਾਰਜ, ਸਭ ਸੁਆਰਣਾ ਸਭ ਨਾ ਗੱਲਾਂ, ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾਰੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਸਾਲਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ, ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸਪਾਗੇ, ਘਰ ਸਪਾਗੇ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਚ ਦੂਤ ਦਵਸ ਕੀਤੇ, ਕਾਲ ਕੁੰਟਕ ਮਾਰਿਆ, ਤੁਰ ਕਰਮ ਪਾਇਆ, ਤੁਜਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵ ਬਿਨ ਦੇਨੀ ਮਾਣੀ, ਦੇਨੀ ਮਾਣੀ ਲਿਵ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੌ ਹੋਰ ਥਾਉ ਨਾਹੀ, ਸਭ ਲਾਖ ਸੋ ਵਾਰੀਆ, ਕਹਿ ਨਾਨਕ ਲਿਵ ਬਾਜੋ, ਕਿਆ ਕਰੇ ਵਿਚਾਰੀਆ।

ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਦੁਰਜਨ ਕਾਮ ਤੁਟਾ ਤਨਕਾ ਸਭ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੇ ਤਾਂ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੈ ਫਿਰੈ ਦੇ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿੱਤ ਦੁਆਰੇ ਪਾਈਏ ਤਨ ਮਨ ਧਨ ਸਭ ਸੌ ਗੁਰੂ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਤੇ ਤੂੰ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੇ ਸਹਿਬ ਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਸ ਮਾਲੇ

ਐਸਾ ਕੰਮ ਲੈਣਾ ਕੀਚੈ ਜਿਤ ਅੰਤ ਪਛੋਤਾਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੀ। ਅਗੰਮ ਗੋਚਰਾ ਤਿਰੰਤ ਨਾ ਪਾਇਨ ਤੂੰ ਨਾ ਪਾਇ ਕਿਨੇ ਤੇਰਾ ਆਪਣਾ ਤੂੰ ਜਾਣ ਹੈ ਜੀ ਜਨ ਸਭ ਕੀਰ ਤੇਰਾ ਕਿਆ ਕੋ ਆਖ ਵਖਾਣ ਏ ਆਖੇਤਾ ਵਿਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮੇ ਤੇਰਾ ਅੰਤ ਨਾ ਪਾਇਆ। ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਪਾਇ ਕੇ ਵੇਖ ਪਰਸਨ ਆਇਆ ਲਭ ਲੋਭ ਅੰਕਾਰ ਚੂਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਕਿਸਨੋ ਆਪ ਪੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਹ ਕਿਰੀ ਵਿਖ ਮਾਰਗ ਚੱਲਣਾ ਲਭ ਲੋਭ ਅੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਹੁ ਤਿੱਖੀ ਵਾਲੋ ਨਕੀਏਤ ਮਾਰਗ ਜਾਣਾ ਗੁਰਪ੍ਰਸਾਦ ਜਿਨੀ ਆਪ ਤੇ ਜਹਰ ਵਾਸਨਾ ਸਮਾਉਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ।

ਲਾਹੇ ਸੇ ਹਰਿ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਵੈ ਚਲਾਵਹੀ। ਇਹੋ ਸੋਇਲਾ ਸਭ ਸੁਹਾਵਾ, ਸਬਦੋ ਸੁਹਾਵਾ ਸਦਾ ਸੋਇਲਾ, ਸਤਿਗੁਰੂ ਸੁਣਾਇਆ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਘਨੇਰ ਹੈ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸਭ ਸੋਇਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰਤਿਆਇਆ, ਹਰਤਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ, ਪਵਿੱਤ ਸੰਗਤ ਸੁਭਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਜੀ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ, ਸਹਿਸਾ ਨਾ ਜਾਏ ਨਹਿ ਜਾਏ, ਸਹਿਸਾ ਕੇ ਤੈ ਸੰਜਮ ਰਹੇ ਕਰਮ ਕਮਾਏ, ਸਹਿਸੇ ਜੁਮਲੀਨ ਹੈ ਕੇ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਿ ਸਿਮਰਹੁ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦ ਦੀ ਸਹਿਜ ਉਪਜੇ ਇਹ ਸਹਿਸਾ ਇਹ ਵਜਾਏ, ਜਿਉ ਮੈਲੇ ਬਾਰੂ ਨਿਰਮ ਬਾਰੂ ਨਿਰਮ ਜਿਉ ਤਾਂ ਮੈਲੇ ਤਿਨੀ ਜਨਮ ਜੋਇ ਹਾਰਿਆ, ਇਹ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮੇ ਨਾਮ ਉੱਤਮ ਸੋ ਸੁਣ ਹੈ ਨਾਹੀ, ਫਿਰੈ ਜਿਉ ਬੇਤਾਲਿਆ। ਕਹੇ ਨਾਨਕ ਜਿਨ ਆਪ ਸੱਚ ਤਜਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿਨੀ ਜਨਮ ਜੋਇ ਹਾਰਿਆ। ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਹਰੇ। ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮੈ ਸਮਾਲੇ ਆਪ ਛੱਡ। ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਈ। ਕਹੇ ਨਾਨਕ ਸੁਣੋ ਸੰਤੋਸੋ ਸਿੱਖ ਸਨਮੁਖ ਕੋਈ, ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤ ਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵੇਖਿਆ ਜਾਏ ਅਨੇਕ ਜੂਨੀ ਭਰਮੇ ਆਵੈ, ਬਿਨ ਸਤ ਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗਾਵ ਸੱਚੀ ਬਾਣੀ, ਬਾਣੀ ਤਾਂ ਗਾਵ ਗੁਰੂ ਕੇਰੀ ਬਾਣੀ, ਆਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪੇ ਹੋ ਸਾਰ ਰੰਗ ਪਾਣੀ। ਕਹੇ ਨਾਨਕ ਸਦਾ ਗਾਓ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ। ਕੱਚੀ ਆਖ ਵਕਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੁ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੋ ਅਸਮਾਓ, ਸਭ ਸਿੱਧੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ, ਸਿਵ ਸਕਤ ਆਪ ਉਪਾਏ ਕੇ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਏ, ਆਪ ਵੇਖੇ ਗੁਰਮੁਖ ਸਾਹਿਬ ਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰ ਸਾਸਤ੍ਰ ਪੁਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਜੋ, ਤੱਤੇ ਸਾਰ ਨਾ ਜਾਣੀ ਤੀਂ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸ੍ਰੀ ਜੁੰਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤੱਤ ਪਾਏ, ਜਿਸਨੂੰ ਅੰਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ, ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸਨੂੰ ਕਿਹ ਪਹਿ ਨਾ ਸਕੀ, ਜਿਸਨੂੰ ਆਪਣੀ ਲਈ ਬੁਲਾਵੇ ਆਪਣੀ ਲਈ ਵਾਪੇ ਲੈ, ਗੁਰਮੁਖ ਸਦਾ ਸੰਭਾਲੀਏ। ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਏ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗੁਣ ਸਭ ਇੱਕੋ ਜਿਹੀ ਕਰਤੇ ਖੇਲ ਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ, ਤਿਸਨਾ ਮਾਇਆ ਅਮਰ ਵਰਤਾਏ, ਹੈ ਮਾਇਆ ਜਿੱਥੇ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲੜਾਏ, ਐਸਾ ਸਤਿਗੁਰ ਜੇ ਮਿਲੇ ਤਿਸਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ ਜਿਸਦਾ ਜੀਓ ਤੇ

ਮਨ ਹੋਵਾ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬੋਣਾ ਤਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅੰਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਏ ਸਰੀਰ ਮੇਰਿਆ ਹਰ ਮੈਂ ਜੋਤ ਰੱਖੀ ਤਾਂ ਤੂੰ ਜਗਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਇ ਜਗ ਜਗਾਇਆ ਗੁਰੂ ਪ੍ਰਸਾਦ ਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ਼ਿਸ਼ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਮੈਂ ਆਇਆ।

ਜਾਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ। ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚੇਤ ਲਾਇਆ। ਏ ਨੇਤਰ ਹੋ ਮੇਰ ਹੋ ਹਰ ਤੁਮ ਮੈਂ ਜੋਤ ਤਰੀ, ਹਰ ਬਿਨਾ ਵਰਨਾ ਦੇਖੋ ਕੋਈ, ਹਰ ਬਿਨਾ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਹੋਵੇ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੂਝਿਆ ਜਾਂ ਵੇਖਾਂ ਹਰਿ ਕਹਿ, ਹਰ ਬਿਨਾ ਵਰਨਾ ਕੋਈ ਕਹਿ ਨਾਨਕ, ਇਹ ਨੇਤਰੰਤ ਸੇ ਸਤ ਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਏ ਸ਼ਰਾਵਣ ਹੋ ਮੇਰ ਹੋ ਸਾਚੇ ਸੁਣੈ ਨੂੰ ਪਠਾਏ, ਸਾਚੇ ਸੁਣੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜੇ ਸੁਣੀ ਮੰਤਨ ਹਰਿਆ ਹੋ ਰਸਨਾ ਰਸ ਮਾਣੀ, ਸੱਚ ਅਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ, ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੇ ਸੁਣੈ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵ ਨਿਕਣਾ ਦਸਵਾ ਦੁਆਰ ਦਿਖਾਇਆ, ਤੇ ਅਨੇਕ ਰੂਪ ਨਾਵ ਨਾਵ ਨਿਤ ਸਿਧਾਂਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਓ, ਗੁਫਾ ਅੰਦਰ ਰੱਖੇ ਵਾਜਾ ਪਾਵਣ ਵਜਾਇਆ, ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚੈ, ਜਿੱਥੇ ਸਦਾ ਸੱਚ ਧਿਆਵ, ਸੱਚੋ ਧਿਆਵੇ ਜਾਤ ਦੁਪਾਵੇ, ਗੁਰਮੁਖ ਜਿਨਾ ਬੁਝਾਵਹੇ, ਸੱਚ ਸਭਨਾ ਕਾ ਖਸਮੈ ਜਿਸ ਬਖਸੇ ਸੋ ਜਨ ਪਾਵਹੇ, ਕਹੇ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ।

ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Why, Peru?

Why, Guru?

Vai guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹ ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ,

ਆਸਾ ਮਨਸਾ ਬੰਧ ਨਹੀਂ ਪਾਈ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਅੱਜ ਦੇ ਹੁਕਮਨਾਮੇ ਦੇ ਵਿੱਚ ਇਹ ਬਖਸ਼ਿਸ਼ ਕਰ ਰਹੇ ਹਨ ਕਿ ਹੇ ਇਨਸਾਨ, ਜਦੋਂ ਪਰਮਾਤਮਾ ਦੇ ਮਾਰਗ 'ਤੇ ਚੱਲਣਾ ਹੈ ਨਾ, ਕੁਛ ਸਾਵਧਾਨੀਆਂ ਤਨ ਕਰਕੇ ਅਤੇ ਕੁਛ ਸਾਵਧਾਨੀਆਂ ਮਨ ਕਰਕੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਤਨ ਨੂੰ ਵੀ ਦੇਖ ਰਹੇ ਹਨ ਅਤੇ ਤੇਰੇ ਮਨ ਨੂੰ ਵੀ ਦੇਖ ਰਹੇ ਹਨ। ਮਨ ਕਰਕੇ ਤੇਰੇ ਮਨ ਦੇ ਵਿੱਚ ਕਿਹੜੇ ਖਿਆਲ ਚੱਲਦੇ ਨੇ, ਉਹਨਾਂ ਖਿਆਲਾਂ ਨੂੰ ਵੀ ਪਾਤਸ਼ਾਹ ਵੇਖ ਰਹੇ ਹਨ। ਅਤੇ ਤਨ ਕਰਕੇ ਤੂੰ ਕਿਹੜੇ ਕਰਮ ਕਰਦਾ ਹੈ, ਹੱਥਾਂ ਦੇ ਨਾਲ, ਪੈਰਾਂ ਦੇ ਨਾਲ, ਅੱਖਾਂ ਦੇ ਨਾਲ, ਕੰਨਾਂ ਦੇ ਨਾਲ, ਰਸਨਾਂ ਦੇ ਨਾਲ।

ਪਦ ਦੇ ਵਿੱਚ ਹੈ। ਕਰਨਾ ਤਾਂ ਹਜੇ ਬੜੀ ਦੂਰ ਦੀ ਗੱਲ ਹੈ। ਕਹਿੰਦੇ ਨੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਜੋ ਸੋਚ ਲਿਆ ਉਹ ਸਮਝ ਲਓ ਪਾਪ ਹੋ ਗਿਆ। ਔਰ ਅੱਜ ਦੇ ਹੁਕਮਨਾਮੇ ਦੇ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਮਨ ਦੇ ਵਿੱਚ ਚੱਲ ਰਹੇ ਖਿਆਲਾਂ ਬਾਰੇ ਦੱਸ ਰਹੇ ਕਿ ਮਨ ਦੇ ਵਿੱਚ ਜਿਹੜੇ ਤੇਰੇ ਫੁਰਨੇ ਚੱਲਦੇ ਨੇ, ਖਿਆਲ ਚੱਲਦੇ ਨੇ, ਵਿਚਾਰ ਚੱਲਦੇ ਨੇ, ਹੇ ਇਨਸਾਨ ਜੇਕਰ ਉਹ ਵਿਚਾਰ ਨੇਕ ਹਨ, ਉਹ ਵਿਚਾਰ ਐਸੇ ਹਨ, ਉਹਨਾਂ ਵਿਚਾਰਾਂ ਕਰਕੇ ਤੇਰਾ ਮਨ ਟਿਕਿਆ ਰਹੇ ਗੁਰੂ ਦੇ ਚਰਨਾਂ ਵਿੱਚ, ਫਿਰ ਤਾਂ ਸਫਲ ਹੀ ਹੈ। ਪਰ ਜੇਕਰ ਤੇਰੇ ਮਨ ਦੇ ਵਿਚਾਰਾਂ ਦੇ ਵਿੱਚ ਮੈਲ ਚੱਲ ਰਹੀ ਹੈ, ਮਾਇਆ ਦੇ ਖਿਆਲ ਚੱਲ ਰਹੇ ਹਨ, ਵਿਕਾਰਾਂ ਦੇ ਖਿਆਲ ਚੱਲ ਰਹੇ ਹਨ, ਫਿਰ ਇਹ ਜਿਹੜੇ ਤੇਰੇ ਵਿਚਾਰ ਹਨ ਪਰਮਾਤਮਾ ਔਰ ਤੇਰੇ ਵਿਚਕਾਰ ਬੰਧਨ ਬਣਨਗੇ। ਆਖੋ ਸਤਨਾਮ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਹੁਣ ਜਦੋਂ ਮਨ ਦੇ ਵਿੱਚ 40 ਵਿਚਾਰ ਮਾਇਆ ਦੇ ਰਹੇ ਨੇ, ਅਤੇ ਜਿੰਨਾ ਮਰਜ਼ੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਮਰਜ਼ੀ ਕਰਮ ਕਰ ਲੈ, ਜਿੰਨਾ ਮਰਜ਼ੀ ਧਾਰਮਿਕ ਆਪਣੇ ਆਪ ਨੂੰ ਬਾਹਰੋਂ ਵਿਖਾ ਲੈ, ਉਹ ਤੇਰੇ ਕੀਤੇ ਹੋਏ ਧਾਰਮਿਕ ਕਰਮ ਵੀ ਬੰਧਨ ਬਣਨਗੇ ਜੇਕਰ ਤੇਰੇ ਵਿਚਾਰ ਸ਼ੁੱਧ ਨਹੀਂ ਹੈਗੇ। ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਹੁਣ ਮਨ ਦੇ ਵਿੱਚੋਂ ਪਰਮਾਤਮਾ ਦਾ ਨਾਮ ਤਾਂ ਵਿਸਰ ਗਿਆ, ਅਤੇ ਗੱਲਾਂ ਕਰ ਰਿਹਾ ਹੈ ਪਾਪ ਦੀਆਂ, ਪੁੰਨ ਦੀਆਂ, ਆਹ ਕਰਨਾ ਚਾਹੀਦਾ ਹੈ, ਆਹ ਪਾਪ ਹੈ, ਆਹ ਪੁੰਨ ਹੈ, ਅਤੇ ਨਾਮ ਵਿਸਰਿਆ ਹੋਇਆ ਹੈ, ਨਾਮ ਜਪਦਾ ਨਹੀਂ। ਸਭ ਤੋਂ ਵੱਡਾ ਪੁੰਨ ਕੀ ਹੈ? ਸਭ ਤੋਂ ਵੱਡਾ ਪੁੰਨ ਹੈ ਪਰਮਾਤਮਾ ਦਾ ਨਾਮ, ਉਸ ਮਾਲਕ ਦੀ ਬਾਣੀ ਦਾ ਸਿਮਰਨ ਕਰਨਾ। ਪੁੰਨ ਦਾਨ ਪੂਜਾ ਪਰਮੇਸ਼ਰ, ਸਭ ਤੋਂ ਵੱਡਾ ਦਾਨ ਹੀ ਉਸ ਪਰਮਾਤਮਾ ਦੀ ਪੂਜਾ ਹੈ। ਪਾਤਸ਼ਾਹ ਕਹਿੰਦੇ ਨੇ ਗੱਲਾਂ ਦੇ ਨਾਲ ਤਾਂ ਜਿੰਨਾ ਮਰਜ਼ੀ ਤੂੰ ਕਰੀ ਚੱਲ, ਆ ਪਾਪ ਹੈ ਪੁੰਨ ਹੈ, ਨਾਮ ਜਪਦਾ ਨਹੀਂ। ਗੱਲਾਂ ਦੇ ਨਾਲ ਪਾਪ ਪੁੰਨ ਕਰਿਆ ਕਹਿਆ ਕੁਛ ਨਹੀਂ ਬਣਨਾ, ਜਨਮ ਮਰਨ ਦੇ ਗੇੜ ਦੇ ਵਿੱਚ ਪੈ ਜਾਏਗਾ, ਗੱਲੀ ਯੋਗ ਨਾ ਹੋਈ। ਏਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀ ਸ

ਜਿੱਤ ਹਾਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ। ਮਨ ਦੇ ਵਿੱਚ ਤਾਂ ਪਰਮਾਤਮਾ ਨੂੰ ਛੱਡ ਕੇ ਤੇਰੇ ਮਨ ਦੇ ਵਿੱਚ ਦੂਜਾ ਭਾਵ ਲੱਗਿਆ ਹੋਇਆ ਹੈ। ਪਾਤਸ਼ਾਹ ਕਹਿੰਦੇ ਨੇ ਇਹ ਮਾਇਆ ਦੇ ਵਿਚਾਰ, ਇਹ ਮਾਇਆ ਤਾਂ ਮੋਹਣੀ ਹੈ, ਇਹ ਮਾਇਆ ਮੋਹਣੀ। ਜਿਨ ਬਿਣ ਦੰਤਾ ਜੱਗ ਖਾਇਆ, ਇਹਨੇ ਤਾਂ ਸਾਰੇ ਸੰਸਾਰ ਨੂੰ ਮੋਹਿਆ ਹੋਇਆ। ਕਰਮ ਸਭੇ ਬੇਕਾਰੀ, ਜੇਕਰ ਮਨ ਦੇ ਖਿਆਲ ਪਵਿੱਤਰ ਨਹੀਂ ਹੈਗੇ ਤੇ ਸਾਰੇ ਕੀਤੇ ਹੋਏ ਕਰਮ ਵਿਅਰਥ ਚਲੇ ਜਾਂਦੇ।

ਪੰਡਿਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਪਦੇਸ਼। ਇੱਥੇ ਪੰਡਿਤ ਦਾ ਅਰਥ ਪਤਾ ਕੀ ਹੈ? ਪੰਡਿਤ ਦਾ ਅਰਥ ਹੈ ਪਰਮਾਤਮਾ ਦੇ ਮਾਰਗ 'ਤੇ ਚੱਲਣ ਵਾਲਾ ਹਿਰਦਾ, ਉਹ ਹਿਰਦਾ ਜਿਹੜਾ ਪਰਮਾਤਮਾ ਦੇ ਮਾਰਗ 'ਤੇ ਚੱਲਿਆ। ਪਾਤਸ਼ਾਹ ਕਹਿੰਦੇ ਨੇ, ਹੇ ਪਰਮਾਤਮਾ ਦੇ ਮਾਰਗ 'ਤੇ ਚੱਲਣ ਵਾਲੇ ਹਿਰਦੇ, ਸੁਣ, ਗੱਲ ਸੁਣ, ਇੱਕ ਵਿਚਾਰ ਸੁਣ, ਇੱਕ ਉਪਦੇਸ਼ ਸੁਣ, ਇੱਕ ਸੁਣ। ਪੰਡਿਤ ਕਰਮਾਕਾਰੀ, ਜਿਹੜੇ ਕਰਮਾਂ ਕਰਕੇ ਤੇਰੀ ਸੁਰਤ ਨਿਰੰਕਾਰ ਨਾਲੋਂ ਟੁੱਟਦੀ ਹੈ,

ਕਰਮ ਸੁਖ ਉਪਜੈ ਭਾਈ ਸੁਆਤਮ ਤਤ ਵਿਚਾਰੀ। ਇਹੋ ਜਿਹੇ ਕਰਮ ਕਰ ਜਿਹੜੇ ਕਰਮਾਂ ਕਰਕੇ ਤੈਨੂੰ ਸੁੱਖ ਮਿਲੇ। ਸੁੱਖ ਮਿਲਣਾ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਆਤਮਕ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਜਿੱਤ ਕਰਮ ਸੁੱਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ। ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਨਾਮ ਦਾ ਸਹਾਰਾ ਦੇ ਦੇ। ਤੇਰੀ ਆਤਮਾ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਵੇ ਅਤੇ ਤੇਰੀ ਆਤਮਾ ਸੁਖੀ ਹੋ ਜਾਵੇ।

ਹੁੰਡੀ ਸਿਰ ਕੈ ਭਾਰੀ। ਹੁਣ ਉਦਾਹਰਣਾਂ ਦੇ ਦੇ ਕੇ ਮਹਾਰਾਜ ਜੀ ਨੇ ਸਮਝਾਇਆ ਹੈ। ਪਾਤਸ਼ਾਹ ਕਹਿੰਦੇ ਨੇ ਸ਼ਾਸਤਰ ਵੇਦ ਪੜ੍ਹਦਾ ਹੈ, ਭਾਵ ਧਾਰਮਿਕ ਪੁਸਤਕਾਂ ਪੜ੍ਹਦਾ ਹੈ, ਧਾਰਮਿਕ ਗ੍ਰੰਥ ਪੜ੍ਹਦਾ ਹੈ, ਪਰ ਕਰਮ ਸਾਰੇ ਸੰਸਾਰੀ ਲੋਕਾਂ ਵਾਲੇ ਕਰੀ ਜਾਂਦਾ ਹੈ। ਗੁਰੂ ਦੇ ਚਰਨਾਂ ਵਿੱਚ ਵੀ ਆਉਂਦੇ ਹਾਂ, ਆ ਕੇ ਬੈਠਦੇ ਵੀ ਹਾਂ, ਬਾਣੀ ਵੀ ਪੜ੍ਹਦੇ ਹਾਂ, ਸੇਵਾ ਵੀ ਕਰਦੇ ਹਾਂ, ਸਿਮਰਨ ਦੇ ਵਿੱਚ ਵੀ ਜੁੜਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਰਮ ਉਹੀ ਕਰਦੇ ਹਾਂ ਜਿਹੜਾ ਧਾਰਮਿਕ ਕੰਮ ਨਹੀਂ ਕਰਦਾ। ਜਿਹੜਾ ਬੰਦਾ ਕਦੇ ਗੁਰਦੁਆਰੇ ਨਹੀਂ ਆਇਆ, ਜਿਹੜੇ ਪਾਪ ਉਹ ਕਰਦਾ ਹੈ, ਉਹੀ ਪਾਪ ਉਹ ਕਰ ਰਿਹਾ ਜਿਹੜਾ ਹਰ ਰੋਜ਼ ਆ ਰਿਹਾ ਹੈ। ਇੱਕ ਇਨਸਾਨ ਗੁਰੂ ਘਰ ਨਹੀਂ ਆਇਆ, ਉਹ ਨਿੰਦਿਆ ਵੀ ਕਰਦਾ ਹੈ, ਉਹ ਚੁਗਲੀ ਵੀ ਕਰਦਾ ਹੈ, ਉਹ ਈਰਖਾ ਵੀ ਕਰਦਾ, ਦੁਵੈਸ਼ ਵੀ ਕਰਦਾ, ਦੂਜਿਆਂ ਦਾ ਹੱਕ ਵੀ ਮਾਰਦਾ ਹੈ, ਅਤੇ ਜਿਹੜਾ ਆ ਰਿਹਾ ਹੈ ਉਹ ਵੀ ਉਹੀ ਕਰਮ ਕਰ ਰਿਹਾ ਹੈ, ਉਹ ਨਿੰਦਿਆ ਵੀ ਕਰ ਰਿਹਾ, ਈਰਖਾ ਵੀ ਕਰ ਰਿਹਾ, ਚੁਗਲੀ ਵੀ ਕਰ ਰਿਹਾ, ਸਾਰਾ ਕੁਛ ਕਰ ਰਿਹਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਰੱਬ ਦੇ ਘਰ ਦੇ ਵਿੱਚ ਇਹ ਪਖੰਡ ਨਹੀਂ ਜੇ ਚੱਲਣਾ, ਪਾਖੰਡ ਮੈਲ ਨਾ ਚੁੱਕ ਹੀ ਪਾਈ, ਅੰਤਰ ਮੈਲ ਵਿਕਾਰੀ, ਜੇ ਤੇਰੇ ਹਿਰਦੇ ਵਿੱਚ ਮੈਲ ਹੈ ਇਹ ਸਭ ਕੁਛ ਪਖੰਡ ਹੈ, ਫਰਕ ਕੀ ਰਹਿ ਗਿਆ ਫਿਰ। ਇਨ ਬਿਦ ਡੂਬੀ ਮਾਕੁਰੀ ਭਾਈ, ਉਂਡੀ ਸਿਰ ਕਹਿ ਭਾਰੀ। ਮੱਕੜੀ ਦੀ ਉਦਾਹਰਨ ਦੇ ਕੇ ਮਹਾਰਾਜ ਸਮਝਾ ਰਹੇ ਨੇ, ਕਹਿੰਦੇ ਮੱਕੜੀ ਜਾਲਾ ਬੁਣਦੀ ਹੈ, ਉਸੇ ਜਾਲੇ ਦੇ ਵਿੱਚ ਆਪ ਫਸ ਜਾਂਦੀ ਹੈ, ਉਹਦਾ ਬਚਾਅ ਹੋ ਸਕਦਾ ਨਹੀਂ ਹੋ ਸਕਦਾ।

ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ। ਦੁਰਮਤ ਦਾ ਅਰਥ ਹੈ ਭੈੜੀ ਮਤ। ਪਾਤਸ਼ਾਹ ਕਹਿੰਦੇ ਨੇ ਭੈੜੀ ਮਤ ਘਣੀ ਵਿਗੂਤੀ ਪਾਈ ਦੂਜੇ ਪਾਏ ਖੁਆਏ। ਜਿਹੜੇ ਹਿਰਦੇ ਗੁਰੂ ਦੀ ਮਤ ਨਹੀਂ ਲੈਂਦੇ ਭੈੜੀ ਮਤ ਲੈ ਲੈਂਦੇ ਨੇ ਉਹਨਾਂ ਨੂੰ ਖੁਆਰ ਹੋਣਾ ਪੈਂਦਾ ਏ। ਹੇ ਇਨਸਾਨ, ਪਰਮਾਤਮਾ ਕੋਲੋਂ ਨਾਮ ਮੰਗ ਲੈ ਅਤੇ ਨਾਮ ਕਿੱਥੋਂ ਮਿਲਦਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ। ਬਿਨਾਂ ਪਰਮਾਤਮਾ ਤੋਂ ਨਾਮ ਕਿਤਿਓਂ ਨਹੀਂ ਮਿਲਣਾ। ਬਿਨ ਸਤਿਗੁਰ ਨਾਮ ਨਾ ਪਾਈਏ ਭਾਈ, ਬਿਨ ਨਾਵੇਂ ਭਰਮ ਨਾ ਜਾਈ। ਜਿਹੜੇ ਤੂੰ ਭਰਮ ਭੁਲੇਖਿਆਂ ਵਿੱਚ ਪਿਆ ਹੋਇਆ ਹੈ, ਇਹ ਨਾਮ ਤੋਂ ਬਗੈਰ ਦੂਰ ਨਹੀਂ ਆਉਂਦੇ। ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ। ਅਤੇ ਜਿਹੜੇ ਹਿਰਦੇ ਗੁਰੂ ਦੇ

ਹੁਣ ਤੇਰੇ ਮਨ ਦਾ ਟਿਕਾਓ ਕਿਵੇਂ ਬਣੇਗਾ? ਗੁਰੂ ਨਾਨਕ ਦੇ ਮਹਾਰਾਜ ਅਗਲੀਆਂ ਪੰਕਤੀਆਂ ਵਿੱਚ ਇਹ ਬਖਸ਼ਿਸ਼ ਕਰ ਰਹੇ ਨੇ, ਸਾਚ ਸਹਿਜ ਗੁਰ ਤੇ ਉਪਜੇ ਪਾਏ, ਮਨ ਨਿਰਮਲ ਸਾਚ ਸਮਾਈ। ਜਦੋਂ ਗੁਰੂ ਦੇ ਚਰਨਾਂ ਵਿੱਚ ਆਏਗਾ, ਬਾਣੀ ਪੜ੍ਹੇਗਾ, ਤੇ ਮਨ ਟਿਕਾਓ ਵਿੱਚ ਆ ਜਾਏਗਾ, ਮਨ ਦੇ ਜਿਹੜੇ ਖਿਆਲ ਨੇ ਉਹ ਪਵਿੱਤਰ ਹੋ ਜਾਣਗੇ। ਗੁਰ ਸੇਵੇ ਸੋ ਬੂਝੈ ਭਾਈ, ਗੁਰ ਬਿਨ ਮੱਗ ਨਾ ਪਾਈ। ਮੱਗ ਦਾ ਅਰਥ ਹੈ ਮਾਰਗ, ਰਸਤਾ। ਇਹ ਜਿਹੜਾ ਪਰਮਾਤਮਾ ਦਾ ਮਾਰਗ ਹੈ, ਗੁਰੂ ਦੇ ਚਰਨਾਂ ਵਿੱਚ ਸੇਵਾ ਕਰਕੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਇਹ ਮਿਲਦਾ ਹੈ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਕੂੜ ਬੋਲ ਬਿਖ ਖਾਈ। ਪਾਤਸ਼ਾਹ ਕਹਿੰਦੇ ਨੇ, ਪਰ ਜੇ ਅੰਦਰ ਤੇਰੇ ਲੋਭ ਚੱਲ ਰਿਹਾ ਹੈ ਨਾ, ਫਿਰ ਤਾਂ ਕੂੜ ਹੀ ਖਾ ਰਿਹਾ ਹੈ। ਪੰਡਿਤ ਦਹੀਂ ਬਿਲੋਈਏ ਭਾਈ, ਵਿੱਚੋਂ ਨਿਕਲੇ ਤੱਥ, ਜਲ ਮਥੀਏ ਜਲ ਦੇਖੀਏ ਭਾਈ,

ਦਿੱਤੀ ਮਹਾਰਾਜ ਨੇ ਮੱਕੜੀ ਦੀ। ਦੂਜੀ ਉਦਾਹਰਨ ਦੇ ਕੇ ਸਮਝਾ ਰਹੇ ਨੇ ਪਾਤਸ਼ਾਹ, ਕਹਿੰਦੇ ਨੇ ਪਾਣੀ ਦੇ ਵਿੱਚੋਂ ਮੱਖਣ ਨਹੀਂ ਨਿਕਲਣਾ, ਦਹੀਂ ਦੇ ਵਿੱਚੋਂ ਨਿਕਲਣਾ ਹੈ। ਦਹੀਂ ਨੂੰ ਰਿੜਕਾਂਗੇ ਤੇ ਮੱਖਣ ਨਿਕਲਦਾ ਹੈ, ਪਾਣੀ ਨੂੰ ਰਿੜਕਾਂਗੇ ਤੇ ਕੁਛ ਵੀ ਨਹੀਂ ਨਿਕਲਣਾ। ਗੁਰੂ ਦੇ ਚਰਨਾਂ ਵਿੱਚ ਬੈਠ ਕੇ ਬਾਣੀ ਪੜ੍ਹਨੀ, ਸਿਮਰਨ ਕਰਨਾ, ਸੇਵਾ ਕਰਨੀ, ਇਹ ਇੰਜ ਹੈ ਜਿਵੇਂ ਦਹੀਂ ਨੂੰ ਰਿੜਕਿਆ ਤੇ ਮੱਖਣ ਨਿਕਲਣ ਲੱਗ ਗਿਆ। ਤੇ ਜੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਮਨ ਦੇ ਵਿੱਚ ਕਿਹੜੇ ਨੇਕ ਖਿਆਲ ਨਹੀਂ ਚੱਲ ਰਹੇ, ਵਿਕਾਰੀ ਖਿਆਲ ਚੱਲ ਰਹੇ ਨੇ, ਲੋਭੀ ਖਿਆਲ ਚੱਲ ਰਹੇ ਨੇ, ਈਰਖਾ ਵਾਲੇ, ਨਿੰਦਿਆ ਚੁਗਲੀ ਵਾਲੇ ਖਿਆਲ ਚੱਲ ਰਹੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਫਿਰ ਉਹ ਪਾਣੀ 'ਚ ਮਧਾਣੀ ਪਾਉਣ ਵਾਲੀ ਗੱਲ ਹੈ। ਹਰ ਰੋਜ਼ ਗੁਰੂ ਘਰ ਵੀ ਆਉਂਦਾ ਹੈ ਆ ਕੇ, ਪਰ ਖਿਆਲ ਤੇਰੇ ਨੇਕ ਨਹੀਂ ਹੁੰਦੇ। ਪਾਤਸ਼ਾਹ ਕਹਿੰਦੇ ਨੇ ਜਿਵੇਂ ਪਾਣੀ ਵਿੱਚ ਮਧਾਣੀ ਜਿੰਨੀ ਮਰਜ਼ੀ 'ਚ ਲਾਈ, ਚੱਲ ਕੁਛ ਨਹੀਂ ਨਿਕਲਣਾ।

ਪਾਤਸ਼ਾਹ ਕਹਿੰਦੇ ਨੇ ਜਿਹੜਾ ਇਹ ਸੰਸਾਰ ਹੈ ਨਾ, ਇਸ ਤਰ੍ਹਾਂ ਸਮਝ ਜਿਵੇਂ ਇੱਕ ਸੂਤ ਦਾ ਧਾਗਾ ਹੁੰਦਾ। ਹੁਣ ਸੂਤਰ ਦੇ ਧਾਗੇ ਦੇ ਵਿੱਚ ਗੰਢਾਂ ਪਈਆਂ ਹੋਣ, ਇਵੇਂ ਸੰਸਾਰ ਦੇ ਜੀਵਾਂ ਨੂੰ ਮਾਇਆ ਦੇ ਮੋਹ ਦੀਆਂ ਗੰਢਾਂ ਪਈਆਂ ਹੋਈਆਂ ਨੇ। ਹੁਣ ਸੂਤਰ ਦੇ ਧਾਗੇ ਨੂੰ, ਸੂਤ ਦੇ ਧਾਗੇ ਨੂੰ ਗੰਢ ਪਈ ਹੈ ਅਤੇ ਉਹ ਗੰਢ ਰੜਕਦੀ ਹੈ, ਕਿਸੇ ਕੰਮ ਨਹੀਂ ਆਉਂਦਾ। ਇਵੇਂ ਜਿਹੜੇ ਸੰਸਾਰ ਜੀਵਨ ਸੰਸਾਰਿਕ ਜੀਵ ਹਨ, ਬਾਣੀ ਨਹੀਂ ਪੜ੍ਹਦੇ, ਮੋਹ ਦੀਆਂ ਗੰਢਾਂ ਪਈਆਂ ਨੇ ਅਤੇ ਮੋਹ ਦੀਆਂ ਗੰਢਾਂ ਕਰਕੇ ਇਹ ਦੁਖੀ ਹੋ ਰਿਹਾ ਹੈ। ਬਿਨ ਗੁਰ ਗਾਠ ਨਾ ਛੂਟੇ ਭਾਈ, ਥਾਕੇ ਕਰਮ ਕਮਾਏ। ਇਹ ਮੋਹ ਦੀਆਂ ਗੰਢਾਂ ਕਿਵੇਂ ਖੁੱਲਣਗੀਆਂ? ਗੁਰੂ ਦੀ ਸ਼ਰਨ ਦੇ ਵਿੱਚ ਆ ਕੇ, ਗੁਰੂ ਦੇ ਚਰਨਾਂ ਵਿੱਚ ਆ ਕੇ। ਬਿਨਾਂ ਗੁਰੂ ਤੋਂ ਇਹ ਗੰਢਾਂ ਨਹੀਂ ਖੁੱਲ੍ਹਣੀਆਂ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਚੰਗੇ ਕਰਮ ਆ ਗਏ, ਗੁਰੂ ਨੇ ਰਹਿਮਤ ਕਰ ਦਿੱਤੀ, ਵਡਭਾਗੀ ਹਰ ਸੰਗਤ ਪਾਵੇ, ਗੁਰੂ ਦੀ ਸ਼ਰਨ ਮਿਲ ਗਈ। ਅਤੇ ਫਿਰ ਹੋਇਆ ਕਿ ਜਿਨ੍ਹਾਂ ਨੂੰ ਗੁਰੂ ਦੀ ਸ਼ਰਨ ਮਿਲ ਜਾਂਦੀ ਹੈ, ਉਹਨਾਂ ਦੇ ਮਨ ਦੇ ਵਿੱਚੋਂ ਜਿਹੜਾ ਮਰਨ ਦਾ ਭੈ ਆ ਨਾ, ਉਹ ਦੂਰ ਹੋ ਜਾਂਦਾ ਹੈ, ਉਹ ਮੁਕਤ ਹੋ ਜਾਂਦੇ। ਮੱਜਨ ਦਾਨ ਚੰਗਿਆਈਆਂ ਭਾਈ, ਦਰਗਹਿ ਨਾਮ ਵਸੇ। ਮੱਜਨ ਤੀਰਥਾਂ ਦਾ ਇਸ਼ਨਾਨ ਕਰਨਾ। ਪਾਤਸ਼ਾਹ ਕਹਿੰਦੇ ਨੇ ਜਦੋਂ ਗੁਰੂ ਮਿਲ ਪਿਆ, ਸਭ ਤੋਂ ਵੱਡਾ ਤੀਰਥ ਇਸ਼ਨਾਨ, ਸਭ ਤੋਂ ਵੱਡਾ ਦਾਨ ਪੁੰਨ ਕੀ ਹੈ? ਪਰਮਾਤਮਾ ਦਾ ਨਾਮ। ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ, ਮਨ ਵਸਿਆ ਚੂਕਾ ਪੇ। ਪਾਤਸ਼ਾਹ ਕਹਿੰਦੇ ਨੇ ਅੰਕਸ ਦਾ ਅਰਥ ਹੈ ਹਾਥੀ ਦੇ ਸਿਰ 'ਤੇ ਜਿਹੜਾ ਕੁੰਡਾ ਹੁੰਦਾ, ਹਸਤੀ ਸਿਰ ਜਿਉਂ ਅੰਕਸ ਹੈ। ਪਾਤਸ਼ਾਹ ਕਹਿੰਦੇ ਨੇ ਜਦੋਂ ਮਨ ਗੁਰੂ ਦੇ ਚਰਨਾਂ ਵਿੱਚ ਜੁੜ ਗਿਆ, ਫਿਰ ਮਨ ਗੁਰੂ ਦੇ ਚਰਨਾਂ ਵਿੱਚ ਜਿਵੇਂ ਹਾਥੀ ਆਪਣੇ ਆਪ ਨੂੰ ਮਹਾਵਤ ਨੂੰ ਸਮਰਪਿਤ ਕਰ ਦਿੰਦਾ ਹੈ ਨਾ, ਜਿੱਧਰ ਨੂੰ ਮਹਾਵਤ ਕੁੰਡਾ ਮੋੜਦਾ ਹਾਥੀ ਉੱਧਰ ਨੂੰ ਚੱਲਦਾ ਹੈ, ਇਵੇਂ ਆਪਣਾ ਮਨ ਗੁਰੂ ਨੂੰ ਸਮਰਪਿਤ ਕਰਦੇ, ਜੋ ਜਿੱਧਰ ਗੁਰੂ ਪਾਤਸ਼ਾਹ ਤੈਨੂੰ ਜਿਹੜਾ ਰਸਤਾ ਦੱਸ ਰਹੇ ਨੇ ਉਸ ਰਸਤੇ 'ਤੇ ਚੱਲ। ਇਹੋ ਤਨ ਹਾਟ ਸਰਾਪ ਕੋ ਭਾਈ, ਵੱਖਰ ਨਾਮ ਅਪਾਰ, ਇਹੋ ਵੱਖਰ ਵਪਾਰੀ ਸੋ ਦ੍ਰਿੜ ਭਾਈ।

ਅਗਲੀ ਉਦਾਹਰਨ ਮਹਾਰਾਜ ਜੀ ਨੇ ਇਹ ਸਮਝਾਈ ਹੈ ਕਿ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨੁੱਖਾ ਸਰੀਰ ਹੈ ਨਾ, ਇਹਨੂੰ ਇੱਕ ਹੱਟੀ ਮੰਨ ਲੈ। ਜਿਵੇਂ ਇੱਕ ਦੁਕਾਨ ਹੁੰਦੀ ਹੈ, ਹੱਟੀ ਹੁੰਦੀ ਹੈ ਸਰਾਫ ਦੀ, ਉਸ ਦੇ ਵਿੱਚ ਦੁਕਾਨਦਾਰ ਸੌਦਾ ਪਾਉਂਦਾ ਹੈ। ਪਾਤਸ਼ਾਹ ਕਹਿੰਦੇ ਨੇ ਇਸ ਤਨ ਰੂਪੀ ਭਾਂਡੇ ਦੇ ਵਿੱਚ ਨਾਮ ਰੂਪੀ ਸੌਦਾ ਪਾ ਲੈ, ਨਾਮ ਦਾ ਵਪਾਰ ਕਰ ਲੈ। ਅਤੇ ਜਿਹੜਾ ਹਿਰਦਾ ਨਾਮ ਦਾ ਵਪਾਰ ਕਰ ਲੈਂਦਾ ਹੈ, ਨਾਮ ਦੀ ਕਮਾਈ ਕਰ ਲੈਂਦਾ ਹੈ, ਉਹਦਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲ ਹੀ ਹੋ ਜਾਂਦਾ ਹੈ। ਧੰਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ। ਪਾਤਸ਼ਾਹ ਕਹਿੰਦੇ ਨੇ ਉਹ ਹਿਰਦਾ ਧੰਨ ਹੈ। ਕਿਹੜਾ ਹਿਰਦਾ? ਜਿਹੜਾ ਹਿਰਦਾ ਨਾਮ ਦੀ ਕਮਾਈ ਕਰ ਲੈਂਦਾ ਹੈ ਅਤੇ ਆਪਣੇ ਹਿਰਦੇ ਨੂੰ ਗੁਰੂ ਦੇ ਚਰਨਾਂ ਨਾਲ ਮੇਲ ਲੈਂਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਰਸਨਾਂ ਤੋਂ ਸ਼ਬਦ ਉਚਾਰਨ ਹੋਇਆ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਪਾਤਸ਼ਾਹ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਾਤਸ਼ਾਹ ਕਿਰਪਾ ਕਰ ਦਿਓ, ਮਿਹਰ ਕਰ ਦਿਓ, ਤਨ ਪਵਿੱਤਰ ਹੋ ਜਾਵੇ ਤੇਰਿਆਂ ਚਰਨਾਂ ਵਿੱਚ ਸੇਵਾ ਕਰਕੇ, ਮਨ ਪਵਿੱਤਰ ਹੋ ਜਾਵੇ ਤੇਰਿਆਂ ਚਰਨਾਂ ਵਿੱਚ ਬੈਠ ਕੇ ਬਾਣੀ ਪੜ੍ਹ ਕੇ, ਅਤੇ ਹਿਰਦੇ ਦੇ ਵਿਚਾਰ ਪਵਿੱਤਰ ਤਾਂ ਹੋਣਗੇ। ਤਨ ਮਨ ਧਨ ਸਭ ਸੌਂਪ ਗੁਰੂ ਕੋ। ਜਿਹੜੀ ਜੋ ਪਵਿੱਤਰ ਕਰਨਾ ਚਾਹੁੰਦੇ ਹੋ ਗੁਰੂ ਦੇ ਚਰਨਾਂ ਵਿੱਚ, ਉਸਨੂੰ ਸਮਰਪਿਤ ਕਰਨਾ ਪਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਸਾਕੀਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧਿਆ ਕਹਿ ਲੱਖ ਕਰੋੜ, ਸੱਚੈ ਸਭ ਤਾਣ, ਸੱਚੈ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ।

0: ਡਿਵਟੀ ਬੁੱਝ ਸੁਭਾਵ ਡਿਵਟੀ ਜਾ ਪੁੱਛਣਾ ਦਾਤ ਡਿਵਟੀ ਜਾ ਪਿਆ ਨਾਨਕ ਨਾਨਕ ਸੁਣੀ ਜਾਏ ਕੀਤਾ ਕਰਨਾ ਸਰੂਰ ਜਾਏ ਮਾਨਾ ਦੂਜਾ
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ

ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾਹਾ ਵਿਸਮਾਦ ਉੱਜੜ ਵਿਸਮਾਦ।

0: ਧਿਆਨਾਂ ਕਰੀ ਢੂੰਡੀ ਕਿਸਨਾ ਕਰੜਾ ਸਾਰ ਕਰਮਰੇ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾਰ ਪੌੜੀ
1: ਨਜ਼ਰ ਕਰੇ ਜੇ ਆਪਣੀ ਦਾ ਨਦਰੀ ਸਤਿਗੁਰ ਪਾਇਆ ਇਹੋ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰੂ ਜੀਵੜ ਦਾਤਾ ਕੋ ਨਹੀਂ ਸਭ ਸੁਣੇ ਹੁਣ ਲੋਕ ਸੁਭਾਇਆ ਸਤਿਗੁਰ ਮਿਲਿਆ ਸਜ ਪਾਇਆ ਜਿਨ ਕਹਿ ਸਤਿਗੁਰ ਮਿਲਿਆ ਸਜ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸਚ ਬੁਝਾਇਆ।

ਪੇ ਕੁਮਿਆਰ ਘਰ ਪੰਡ ਕਿੱਟਾਂ ਕੀ ਆ ਜਲਦੀ ਕਿਰਪਕਾਰ ਜਲ ਜਲ ਰੋਈ ਬੱਪੜੇ ਝੜ ਪਵੇਂ ਗਿਆ।

ਭੰਡਾ ਵਰ ਭੰਡਾ ਅੰਡਰ ਜੇ ਰਜ ਦੁਜਾ ਖਾਣੀ ਸੇਤ ਜਹਾਂ ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜੰਤੋ ਪਾਏ ਕੈ ਸੰਭਾਲੇ ਸਭਨਾ ਹਾਂ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣਿਆ ਭਗ ਨਾ

ਸੱਚਾ ਸਹਿਵੇਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲਿਆ ਸੱਚ ਦਾ ਤਿਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਾ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਜਨਸ ਕਰੀ ਮੂਨ ਦਿੱਤਾ ਕੋਈ ਜਾ ਕੇ ਗਰਬਿਨ ਸੂਤਾ ਆਗੂ ਪਤਾਣਾ ਆਪਣਾ ਕਿਆ ਕਮਾਣਾ ਅਲ ਮਲ ਖਾਈ ਸ੍ਰੀ ਸਾਈ ਪਾਈ ਮੂਰਤੀਆਂ ਦੇ ਪਤ ਗਵਾਈ

ਇਹਨਾਂ ਜਨਤਾ ਕੈ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ, ਇੱਕ ਨਾਨੂ ਤੂੰ ਮੇਲ ਲਹਿ ਇੱਕਾ ਪੁੱਤ ਦੁੱਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੈ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ।

ਭਾਂਡੇ ਘੱਤ, ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨ ਜਾਏ। ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ, ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ, ਸਿੱਖਾਂ ਕੰਨ ਚੜ੍ਹਾਈਆਂ ਗੁਰ ਬ੍ਰਹਮ।

ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ, ਖਸਮੈ ਭਾਵੇ ਸੋ ਕਰੇ।

ਸੁਖ ਪਾਈਐ ਸ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲਗੁਰੀ ਕਿਉ ਘਾਲੀਐ ਮੰਦਾ ਮੂਲ ਨਾ ਕੀਚਈ ਦਿਲ ਮਿਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਤਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਵੰਨ ਵੰਨ ਕਟਵਾਏ ਕੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪੁਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਆਏ ਹੁਕਮਨਾਮੇ ਦੀ ਕਥਾ ਵਿਚਾਰ ਉਪਰੰਤ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਮਹਾਰਾਜ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾਂ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਨਿਹਾਲ ਕਰਨਾ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਵਿਤਰਾ, ਹੁਣ ਲਾਭ ਭੋਗ ਹਰ ਰਾਏ, ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ, ਕਿਰਪਾ ਕਰੋ, ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਹੁਕਮਨਾਮੇ 'ਤੇ ਚੱਲਣ ਸਮਰੱਥਾ ਬਖਸ਼ਿਓ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।